ਇਹ ਸ਼ਬਦ ਮਲਹਾਰ ਰਾਗ ਦੀ ਪੜਤਾਲ ਹੈ। ਗਾਉਂਡ ਮਲਹਾਰ ਵਿੱਚ ਇਹ ਸੈਂਕੜੇ ਵਰਸ ਪੁਰਾਣੀ ਇੱਕ ਟਿਊਨ ਹੈ। ਸਾਡੇ ਪਰਮ ਮਿੱਤਰ ਸਰਦਾਰ ਬਿਕਰਮ ਸਿੰਘ ਜੀ ਨੇ ਕਿਹਾ ਇੱਕ ਪੜਤਾਲ ਦਾ ਕੀਰਤਨ ਵੀ ਕੀਤਾ ਜਾਏ। ਸੋ ਕੁਝ ਮਿੰਟ ਪੜਤਾਲ ਦਾ ਕੀਰਤਨ ਕਰਕੇ ਕੀਰਤਨ ਦੀ ਸਮਾਪਤੀ ਹੋਵੇਗੀ। ਇਸ ਸ਼ਬਦ ਦਾ ਪਾਠ ਹੈ ਗੁਰਮਨਾਰ ਪ੍ਰਿਆ ਦਿਆਰ ਸਿਉ ਰੰਗ ਕੀਆ ਕੀਨੋਰੀ ਸਗਲ ਸ਼ਿੰਗਾਰ ਤਜਿਓਰੀ ਸਗਲ ਵਿਕਾਰ ਤਾਵਤੋ ਅਸਥਿਰ ਥੀਆ। ਪਹਿਲਾ ਅੰਤਰਾ ਹੈ ਐਸੇ ਰੇਮਨ ਪਾਏ ਕੈ ਆਪ ਗਵਾਏ ਕੈ ਕਰ ਸਾਧਨ ਸਿਉ ਸੰਗ ਬਾਜੇ ਬਜੇ ਮਰਦੰਗ ਅਨਾਹਦ ਕੋਕਲਰੀ ਰਾਮ ਨਾਮ ਬੋਲੇ ਮਧੁਰ ਬੈਨ ਅਤ ਸੁਹਿਆ। ਆਖਰੀ ਅੰਤਰਾ ਹੈ ਐਸੀ ਤੇਰੇ ਦਰਸ਼ਨ ਕੀ ਸੋਭ ਅਤ ਅਪਾਰ ਪ੍ਰਿਆ ਅਮੋਗ ਤੈਸੇ ਹੀ ਸੰਗ ਸੰਤ ਬਨੇ ਪਵ ਉਤਾਰ ਨਾਮ ਪੰਨੇ ਰਮ ਰਾਮ ਰਾਮ ਲਾਲ ਮਨ ਫੇਰ ਤੇ ਅਰ ਸੰਗ ਸੰਗੀਆ ਜਨ ਨਾਨਕ ਪ੍ਰਿਯੋ ਪ੍ਰੀਤਮ ਥੀਆ।

ਅਸਥਾਈ ਚਾਰ ਤਾਰ ਵਿੱਚ ਪਹਿਲਾ ਅੰਤਰਾ ਸੱਤ ਮਾਤਰਾ ਰੂਪਕ ਵਿੱਚ, ਦੂਸਰਾ ਅੰਤਰਾ ਇਕਤਾਲੀ ਵਿੱਚ ਇਸ ਤਰ੍ਹਾਂ ਬਣਦਾ ਹੈ। ਸੇਧੇ

ਜੋ ਪੌਂਟਾ ਸਾਹਿਬ ਦੀ ਧਰਤੀ ਦੇ ਵਿਖੇ ਇਹ ਭੰਗਾਣੀ ਦੇ ਯੁੱਧ ਨੂੰ ਫਤਿਹ ਕੀਤਾ, ਜਿੱਤ ਪ੍ਰਾਪਤ ਹੋਈ ਤੇ ਅਕਾਲ ਪੁਰਖ ਮਹਾਰਾਜ ਦਾ ਸ਼ੁਕਰਾਨਾ ਕੀਤਾ, ਹਉਮੈ ਨਹੀਂ ਕੀਤੀ। ਸ਼ੁਕਰਗੁਜ਼ਾਰ ਕਰਦਿਆਂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਅਕਾਲ ਪੁਰਖ ਦਾ ਧੰਨਵਾਦ ਕਰਦਿਆਂ ਬੜਾ ਸੁੰਦਰ ਸ਼ਬਦ ਗਾਇਣ ਕੀਤਾ।

ਦੇ ਭੂਆ ਦੇ ਪੁੱਤਰ ਪੰਜ ਜਿਹੜੇ ਸ਼ਹੀਦ ਹੋ ਗਏ ਨਾ, ਲੱਖੇ ਸ਼ਾਹ, ਸ਼ਾਹ ਸੰਗਰਾਮ, ਮਾਹਰੀ ਚੰਦ, ਗੁਲਾਬ ਚੰਦ, ਲਾਲ ਚੰਦ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਆਰੇ ਭਰਾ, ਬੀਬੀ ਵੀਰੋ ਦੇ ਪੁੱਤਰ, ਇਹ ਭੰਗਾਣੀ ਦੇ ਯੁੱਧ ਅੰਦਰ ਸ਼ਹੀਦ ਹੋਏ ਤੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸ ਸਮੇਂ ਜੰਗੇ ਮੈਦਾਨ ਅੰਦਰ ਉਤਰੇ ਜਦੋਂ ਹਰੀ ਚੰਦ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਿਸ਼ਾਨਾ ਬੰਨ ਕੇ ਤੀਰ ਮਾਰਿਆ, ਇੱਕ ਤੀਰ ਮਾਰਿਆ ਪਾਸੋਂ ਲੰਘ ਗਿਆ, ਦੂਜਾ ਤੀਰ ਮਾਰਿਆ ਕੰਨ ਦੇ ਕੋਲੋਂ ਲੰਘ ਗਿਆ, ਤੀਜਾ ਤੀਰ ਮਾਰਿਆ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬੰਨੀ ਹੋਈ ਪੇਟੀ ਵਿਚ ਵੱਜਿਆ, ਪਰ ਪੇਟੀ ਪਾਰ ਨਾ ਕਰ ਸਕਿਆ, ਛੋਟੀ ਜੀ ਚੁੰਝ ਜਿਹੜੀ ਸੀ ਨਾ ਥੋੜੀ ਚੁਭੀ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਤੇ ਕਹਿਣ ਲੱਗੇ ਵੀ ਘਾਉ ਨੀ ਆਇਆ, ਜ਼ਖਮ ਨੀ ਹੋਇਆ, ਤੇ ਜਦੋਂ ਇਹ ਚੁਭੀ ਚਿੰਚ ਚਰਮੰ ਕਛ ਘਾਏ ਨਾ ਆਯੰ ਕਲੰਗ ਕੇਵਲੰਗ ਜਾਣ ਦਾਸੰਗ ਬਚਾਇੰ, ਤੇ ਫਿਰ ਹੋਇਆ ਕਿ ਸਾਹਿਬ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਮੈਨੂੰ ਰੋਸ ਆ ਗਿਆ, ਰੋਸ ਵਿਚ ਆ ਕੇ ਮੈਂ ਜੰਗੇ ਮੈਦਾਨ ਅੰਦਰ ਉਤਰਿਆ। ਦੁਸ਼ਮਣਾਂ ਦੀ ਵੀ ਤਾਰੀਫ ਕਰਦੇ ਨੇ ਤੇ ਆਪਣੇ ਸਿੰਘਾਂ ਦੀ ਤਾਰੀਫ ਕਰਦੇ ਹੋਏ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਮੈਨੂੰ ਫਿਰ ਰੋਸ ਆਇਆ, ਜਬ ਮਨ ਲੱਗੇ ਹੋ ਤਬ ਰੋਸ ਜਾਗਿਆ।

0: ਸਾਹਿਬ ਗਰੀਬ ਨਵਾਜ ਨੇ ਦੁਸ਼ਮਣ ਦੇ 3 ਵਾਰਾਂ ਨੂੰ ਰੋਕਿਆ। 3 ਵਾਰ ਜਦੋਂ ਹੋ ਗਏ ਗਰੀਬ ਨਵਾਜ ਕਹਿਣ ਲੱਗੇ ਵੀ ਹੁਣ ਸਾਵਧਾਨ ਹੋ ਜਾ, ਹੁਣ ਮੇਰੀ ਵਾਰੀ ਹੈ। ਤੇਰੇ ਮਨ ਦੀ ਤਮੰਨਾ ਕਿਤੇ ਦੂਜੀ ਰਹਿੰਦੀ ਨਾ ਰਵੇ, ਕੋਈ ਹੋਰ ਤੂੰ ਵਾਰ ਕਰਨਾ ਪ੍ਰਹਾਰ ਕਰਨਾ ਕਰ ਸਕਦਾ, ਪਰ ਤੇਰੀਆਂ 3 ਵਾਰਾਂ ਸੂਰਮੇ ਦੀਆਂ ਬਤੀਤ ਹੋ ਗਈਆਂ ਨੇ, ਹੁਣ ਮੇਰੀ ਵਾਰ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਤੀਰ ਗੜੀ ਤੋਂ ਫਿਰ ਇੱਕ ਤੀਰ ਚਲਾਇਆ ਤੇ ਹਰੀ ਚੰਦ ਦੇ ਘੋੜੇ ਨੂੰ ਵੱਜਾ, ਘਾਇਲ ਕਰਦਾ ਹੋਇਆ ਘੋੜਾ ਡਿੱਗ ਪਿਆ। ਹਰੀ ਚੰਦ ਨੂੰ ਦੂਜਾ ਤੀਰ ਮਾਰ ਕੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸਦਾ ਦੀ ਨੀਂਦ ਸਵਾ ਦਿੱਤਾ।
1: ਹਰੀ ਚੰਦ ਮਾਰੇ ਸਜੋਦਾ ਤਾਰੇ ਸੁੱਕਾ ਰੋੜ ਰਾ

ਸੰਗੀਤ ਮਦ ਭਾਰ ਛੰਦ ਬਚਿੱਤਰ ਨਾਟਕ ਅੰਦਰ ਗਰੀਬ ਨੂੰ ਅੱਜ ਕਹਿੰਦੇ ਵੀ ਇਹ ਜਿਹੜੀ ਲੜਾਈ ਹੋਈ ਨਾ ਇਸ ਦੀ ਟਣਕਾਰ ਇਸ ਦੀਆਂ ਖੜਕਣ ਦੀਆਂ ਆਵਾਜ਼ਾਂ ਸਿਰਫ ਸੱਚੇ ਪਾਤਸ਼ਾਹ ਨੇ ਸੰਗੀਤ ਛੰਦ ਅੰਦਰ ਉਸ ਨੂੰ ਲਿਖਿਆ ਬੜਾ ਸੁੰਦਰ ਕਹਿੰਦੇ ਵੀ ਜਿਵੇਂ ਸੰਗੀਤ ਖੜਕਦਾ ਹੋਵੇ ਆਵਾਜ਼ ਆਉਂਦੀ ਹੋਵੇ ਮਰਦੰਗਾਂ ਵੱਜਦੀਆਂ ਹੋਣ ਛੈਣੇ ਵੱਜਦੇ ਹੋਣ ਇਉਂ ਆਵਾਜ਼ਾਂ ਆ ਰਹੀਆਂ ਸਨ ਜੰਗੇ ਮੈਦਾਨ ਅੰਦਰ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਲਿਖਦੇ ਨੇ।

0: सखी काजल हार तमोल सब किछ साजिया सोला किए सिंगार के अंजन पाजिया जे घर आवे कंत सबो किछ पाइए हरे हां कंते बाज सिंगार सब बिरथा जाइए। पंजे पातशाह धन गुरु अर्जुन देव दाता जे साई घर नहीं आया ता सिंगार किस देखे ते गुरु नानक दा प्यार अंदर आके नहीं वसया ता दुनियावी पदार्थ किसे लिखे नहीं किसे लिखे फरीद दे दिल च खिच पई लबदा लबदा इस माता कोल पहुंच गया। आ बेटा फरीद अज किवें आया है मां मैं सुने तू दस देंदी है अज रब तुठा है या अज रब रुस गया मैनू भी दस रब नू मनाण वास्ते कई तरह दियां गालना गालियां पर मेरा साईं अजे नहीं मनीजिया रुसिया फिरदा है पर तू दस। तो इस माता ने किया बेटा फरीद बैठ जा बैठ गया। तो माई प्राप्ति वाली सी प्राप्ति वाली बाबा जी बचन कर रहे सन भाई गुणा दा पूजन गुणा दा पूजन कई माइया ऐसिया उच्च जीवन वालिया सिमरन वालिया जिन्हां दे दर्शन कीतिया चेते आउंदा है सतनाम सूरवीर माता भागो वर्गी ए भी इहो जी कहन लगी फरीद की पुछदा है मां मैनू ये दस वे रब टुटदा किवें। इस माई ने कहा फरीद जिस दिन किसे साई दे प्यार वाले दे दर्शन हो जाए किसे बख्शे रूह दे दर्शन हो जाए किस दिन खुदा परस दे दर्शन हो जाए साई दे चरणा नाल जिस दा मन जुड़िया फरीद जिस दिन उस महापुरुष दे दर्शन हो जाए तो समझ लै के अज मेरे उत्ते रब तुठा है आखो श्री वाहे रब तुठे दी निशानी है रब तुठे दी ओए किरपाल स्वामी मेरे स्वामी किरपाल हो गया तो दिता की हजूर फरमाउंदे ने होए किरपाल स्वामी मेरे संता संग चाहे वो त्यागी है चाहे गृहस्थी है गृहस्थ मैं चिंत उदास अहंकार नरक स्वर्ग फिर अवतार चाहे किस कर्म दी बाबा जी बख्शिश कर दे सन भाई ए तो दात है जिसनों मिल जाए तो समझिए अज रब तुठ है रब तुठे दी ए निशानी संता संग विहार। अच्छा मां साई दे प्यारियां दे दर्शन होए लाभ की होया इस माई ने कहा तीन लाभ प्राप्त होंदे पहला ता बख्शियां रूहां दे दर्शन करके जीवन च ठंड पै जांदी उठ फरीदा गवन कर दुनिया वेखण जा मत कोई बख्शिया तुद मिले तू भी बख्शिया जा दर्शन करके साध के संग नहीं किच काल दर्शन पेटत होतने किसे माया तारी दे दर्शन करो ना ओदी अमीरत दा असर पैंदा मन चंगी खार सूट चंगा पाया है हथे विच चंगी अंगूठी पाई है हीरे वारी फिर ओदी अमीरत दा असर पैंदा पर ए अमीरत ए झूठी अमीरत ए सदा रहण वाली नहीं दुनियावी तन ए असर रहन वाला नहीं हजूर कहना काचा तन संचे मूर गवार जिसने इस तन नु सब कुछ समझ इस तन दा खंडन नहीं है ए ना कोई समझे पर प्यारी साध संगत निर्वाह मात्र बाबा जी कहंदे सन इस दी भी लोड़ है पर असलियत भी तो सच्चे धन दी लोड़ है इस तन नु पानी डोब देंदा है अग साड़ देंदी है चोर चुक ले जांदा पर जिन को सच्चा तन है इस तन को तस्कर जोए न साके ना उचक्का ले जाए फिर कोई चुक नहीं सके अग्न दहे पवन नहीं मगन है तस्कर नेड़ ना आवे राम नाम धन कर संचौनी सो धन कतो न जावे हमरा धन माधो गोविंद धरनी धर कबीर जी कहंदे ने यह सार धन कही है जिन्हां कोल ए तन है ना انہاں دے درشن کیتیاں بھی اثر پیندا ہے کیڑی چیز دا اے سچا تن ہے نام روپی انہاں نے جپے ہیں مہاپرشاں نے ہردے تے بٹھایا ہے نامی نو جس ویلے انہاں دے درشن کردے ہیں چیتے آؤں دا ہے ستنام آوے صاحب چت چت آؤں دا ہے کس طرح چت آؤں دا ہے حضور کہنے دن آوے صاحب چت تیریاں پگتاں ڈٹھے ہیں تیریاں پگتاں تو فرید پہلا لاوے دوجا لا مہاپرشاں دے بچن سن لے کمائی والے بچن پرمیسر پرین بچن بابا جی کہندے سن جڑے مہاپرشاں دے بچن ہوندے نا پرمیسر پرین ہوندے جو جو بچن سنیے من پرمیسر نال جڑدا جاندا ہے اتم سلوک ساد کے بچن املیک لال اے رتن سنت کماوت ہوت ادھار آپ ترے لوکے جس لال اے دوجا لاو تے تیجا لاو فرید اے ہے اے پھر ہتھی مہاپرشاں دی سیوا کر لی آخو سی کبیر سیوا کو دو بھلے کبیر جی نے نرنا کر دیتا ہے جی سیوا کرنی ہے نا تو دو بھی مہاراج کنا کنا دی تو کبیر جی لکھ دین کبیر سیوا کو دو بھلے ایک سنت ایک رام تو کسی نے کیا مہاراج بھگت جی رام دی سیوا تو کریے کیونکہ رام نال ملنا ہے اس تو وچھڑے ہیں اپنے کیتے کرما انسار ہے انہوں ملنا ہے انہوں ہی تو سیوا کریے پر سنتان دی سیوا کیوں کری تو کبیر جی کہنا اس واسطے کرنی ہے سنتان دی سیوا کہ اس رام دی پراپتی واسطے اس تائی دی پراپتی واسطے جپنا پے گا ست نام شری بھائی تو نام سانو کون جپان گے کیونکہ نام ایک نام ہی دے ملن دا سادن ہے اور کوئی سادن نہیں کہو نانک تت بچارا بن ہر بھجن ایک ویری بابا جی سے نانک سر دیوان لگا سی شام تو راگی سنگھ نے تارنا پڑی بن ہر بھجن نہیں چھٹکارا دیکھ لے وچار کر کے بھائی سنتا سنگھ جی ہے راگی ہوں سن وڈیا بابے والے بابا جی براگن لگا کے بیٹھے سن براگن رکھ دیتی کہنے لگے راگا سیا کی پڑے آئی بابا جی بن ہر بھجن نے چھٹکارا دیکھ لے وچار کر کے بابا جی کہنے لگے دیکھ لے آخو سری بھائی اجے دیکھن کی گنجائش ہے اجے سوچن کی گنجائش ہے نہیں بھائی وہ تو سوچ وچار سب کچھ سڈے باپو نے کر دیتی ہے ہوں سانو سوچن کی لوڑ نہیں سانو وچار کر دی بابا جی کہنے لگے جتنا سما وچار کران گے وہ سما جایا جائے گا کیونکہ مالک نے پہلا ہی وچار کر دیتی ہے کیڑی کہو نانک اے تت وچارا بن ہر بھجن نہیں چھٹکارا ہوں اسی کیوں وچار کریے تو بابا جی کہنے لگے پڑھو کی بن ہر بھجن نہیں چھٹکارا دیکھیا وچار کر کے پہلے ہی وچار ہویا پہ پدارے تو پہلے ہی وچار ہویا پہ ہوں کی وچار کر تو پیاری سات سنگت اے جگتیاں مہاپرشاں تو مل دیا جگتی نال ہی سارا کام چلتا ہے ہر ایک چیز کی جگتی ہے نام جپڑ کی بھی جگتی تائیوں تو سنگت کرنی ہے مل جان درشن کر کے من تھرد ہے کوئی جگتی مل جائے گی مہاپرشاں کو پرمار دیا کنجیاں ہیں اور اس مہاپرش کو جڑا پروان ہو گیا جڑا پروان ہو گیا باپو کہڑے بچے نو کنجیاں دینا نلائک نو نہیں دینا نلائک کون ہے جنہیں باپو دا حکم نہیں منیا ہے وہ بھی پتر جڑا لائق ہے نا وہ خزانے دیا چابیاں دینا پتا ہے بھی اے فضول خرچی نہیں کرتا میرا تن برباد نہیں کرے گا سام کے رکھے گا الٹا وعدہ کر دے تو جڑا پرمار دا دھن میرے تن گرو نانک سچے پاتشاہ دا گرمت ہے جو دنیا نو ونڈیا میرے گرو نانک نے بھائی یہ کنجیاں مہاپرشاں کول ہیں انہد بانی پونجی سنتن ہتھ راکھی کنجی گرمت دی پونجی کی ہے گربانی گربانی گرو ہے گرو ہی بانی ہے جس دی حضوری چاہ بیٹھے ہو جس بانی دا امرت پی رہے ہو جس بانی نال جڑ کے بھائی بانی والے دے درشن ہوندے ہیں ایک وری متھا ٹیکو سری گرنتھ صاحب دے کے گرو انہد بانی پونجی ساڈی پونجی بانی ہے ساڈا جیون ہی بانی ہے سکھ جڑا بانی تو وچھڑ گیا او گرو تو وچھڑ گیا جڑا گرو تو وچھڑ گیا بھائی پرمیسر تے پلیاں ویاپن سبے روگ وے مکھوئے رام تے پھر لگن جنم جنما دے وچ ہوک پے جنم. تو کبھی جی کہن لگے اس واسطے مہاپرشاں دی سیوا کرنی ہے کیونکہ نام دے صدقے نامی ملے گا تے جڑے مہاپرشاں نا کبھی سیوا کو دو بھلے. ایک سنت کرام رام جو داتا مکت کا پر اویں مکتی نہیں دیندا تا دیندا ہے جو اس دا نام جپیے تے نام کون جپان گے رام جو داتا مکت کا سنت جپاوے نام. بابا جی وچن کردے سن رب بے شک رس جاوے پروانہ کر رب بے شک رس جاوے تا رس جاوے پر رب دے پیارے نہ رس جے رب دے پیارے نال بنائیے تا رب ہی ریج پے فرید اے تیجا پھل ہے درشن کیتے من ٹھریا بچن سنے من دی محل اتری تے ہتھیں سیوا کیتی او شریر بھی سفل ہو گیا تے ماں رب رس بھی جاندا ہے ہاں پتر رس جاندا ہے. کس طرح تو اس مائی نے کیا جس دن کسی جیون والے دے درشن ہو جان اس دن سمجھیے اج رب ٹٹھا ہے تے جس دن کسی ساگت پرش دے درشن ہو جان سمجھ لو اج رب رس گیا ہے. آخو سری واہ گرو ساگت پرش وہ کون ہے جو رب تو ٹٹا ہوا ہے نگورا پرش نگورا پرش جتھے بہ جاندا ہے دھرتی سڑ جاندی دھرتی او ساکت پرش آپ سچ نال نہیں جڑتا جہے جڑتے انہوں کی نندا کرتا ہے او ساکت ہے جڑا گرو نو چھڑ کے آپ کچھ بن بیندا ہے او ساکت آپ کیوں بنی مینو یاد آیا ہے ضلع لاہور پتوں کی تخیل جنگل وچ بابا جی نے بخشش دی تھی چلار پنڈ سی نال ماجے دیا سنگتاں نے بینتی کیتی بابا جی ایتھے بھی گرو نانک دے نام دا چٹا دیو سات بچن کیرتن شروع ہویا بڑیاں سنگت دوروں دوروں جنگل وچ منگل لگ جاندے سن جتھے جاندے سن بابا پورماشی آ گئی پورماشی دا خاص ماگم ہوندا سنگت بینت آئی سنگیاں نے کیا بابا جی سارے دا وچار ہے کہ آپ اچھی تھاں تے بیٹھو آخو سری وائی اچھی تھاں تک پیاری سات سنگت اے پراپتی دے سادن پراپتی دا نمونہ ہے آپ اچھی تھا تے بیٹھو تا جو ساری سنگتوں درشن ہو جائے تے بابا جی ترتی پٹ کے نیوے بیندے سن ترتی پٹ لینا نیوہ بیٹھا تے کہنا بھائی نیوے بیٹھاں گے گرو نانک دیاں سنگتاں آن گیاں کوئی بخشی روح آ جائے گی اودے چرناں دی دھوڑی پون دیوتا اڑا کے ساڈے اتنے سر دے گا ساڈا بھی ادھار ہو جائے گا اتنی نمرتا آپ ایک نکوئے اتنی نمر سنگتاں نے جس لیے بینتی کی تھی بابا جی کہنے لگے ہو گر سکھو کی اجے اچے بیٹھی ہے ہاں بابا جی ساڈی اچھا ہے بابا جی کہنے لگے گرو گرنتھ صاحب دے سامنے اچے کی بڑھ کے بھائی آخو سری ست گرو کی حضوری اچے اچے کی بڑھ کے بھائی اسی تو گرو نانک دے گولے ہیں جھاڑو بردار اسی گرو نانک دے کتے اچے کس طرح بیٹھے اے نہیں ہو سکتا. تو پیاری سات سنگت آخرکار سنگت دی بھی بینتی سی بابا جی کہن لگے پھر باہر پرکاش کرو سری گرو صاحب دا تخت پوش دے اتے کہن لگے سدگرو دی حضوری چ بہ جاواں گے آخو سری بھائی تابیا بہ جا اے تو ہو سکتا ہے گرو گرنتھ صاحب دے سامنے اچے کیویں بہ جائیے مالک دے سامنے نوکر کیویں بہ جائے کتنی گرو پیارے بھائی کرتار سنگھ جی مینو بچن سنایا ہے مہاپرشاں دا پور ماشی دا بابا جی دی برسی منائی گئی تے مہاپرش کرچو والے بیٹھے ہیں درشن ہو رہے ہیں چت بڑا پرسن ہے کہن لگے انہاں واسطے آسن بچھا دیتا اپنے گھر سنگت بیٹھی سی کیرتن ہو رہا سی کرپا کیتی درشن ہوئے بینتی کیتی مہاراج اوتھے بہنے کہن لگے کرتار سیاں پہلا آسن چوک آخو سری واہ مہاراج بیٹھ جاؤ کہنے لگے نہیں مالک دے سامنے کس طرح بہ جائیے گرو نانک دے سامنے کس طرح بہ جائیے بھائی جی سکھ سکھ ہی ہے نا بابا جی بچن کردے سن سکھ امیر بن گیا تو بھی سکھ ਰਾਜਾ ਬਣ ਗਏ ਤਾਂ ਵੀ ਸਿੱਖ, ਸੰਤ ਬਣ ਗਏ ਤਾਂ ਵੀ ਸਿੱਖ। ਬਾਬਾ ਜੀ ਕਹਿੰਦੇ ਸਮਝੇ ਰੱਬ ਵੀ ਬਣ ਜਾਵੇ ਤਾਂ ਵੀ ਸਿੱਖ, ਆਖੋ ਸ੍ਰੀ ਹੋਏ ਸਿੱਖ ਸਿੱਖੀ ਸਿੱਖਣ ਚ ਸੁੱਖ ਹੈ ਪਿਆਰੀ ਸਾਧ ਸੰਗਤ, ਸਿੱਖਣ ਚ ਸਾਰੇ ਪਦਾਰਥ ਹਨ। ਤੇ ਜਿਹੜਾ ਕਹਿੰਦਾ ਨਾ ਮੈਂ ਸਿੱਖ ਲਿਆ, ਹਜ਼ੂਰ ਕਹਿੰਦੇ ਨੇ ਸੋ ਅਜਾਨ ਕਹੇ ਮੈਂ ਜਾਣਾ, ਉਹ ਅਜਾਨ ਹੈ, ਸੋ ਅਜਾਨ ਕਹੇ ਮੈਂ ਜਾਣਾ, ਜਾਣਨ ਹਾਰ ਨਾ ਚਾਹਨਾ, ਉਹ ਅਜਾਨ। ਮਹਾਂਪੁਰਸ਼ ਕਹਿਣ ਲੱਗੇ ਕਰਤਾਰ ਸਿੰਘ ਇਹ ਚੁੱਕਦੇ ਆਸਨ, ਸਤਿਗੁਰ ਦੀ ਹਜ਼ੂਰੀ ਚ ਬੈਠਾ। ਕਰਤਾਰ ਸਿੰਘ ਕਹਿਣ ਲੱਗੇ ਅਸੀਂ ਇਹ ਕੱਪੜਾ ਚੁੱਕ ਦਿੱਤਾ, ਮਹਾਰਾਜ ਹੁਣ ਆ ਜਾਓ। ਕਹਿਣ ਲੱਗੇ ਨਹੀਂ, ਸਾਡੇ ਮਨ ਨੂੰ ਸ਼ਾਂਤੀ ਨਹੀਂ ਆਏਗੀ, ਜੇ ਗੁਰੂ ਦੇ ਅਧ ਵਿੱਚ ਬੈਠਾਂਗੇ ਗੁਰੂ ਦੀ ਮਿਹਰ ਆਏਗੀ। ਹਾਲਾਂਕਿ ਮੈਂ ਪਹਿਲੀ ਵਾਰੀ ਦਰਸ਼ਨ ਕੀਰਤਨ ਸਰੋਤ ਸੁਣੀ, ਸਟੀਮਰ ਦੇ ਅੰਦਰ ਜਹਾਜ਼ ਦੇ ਵਿੱਚ ਹੀ ਸੁਣੀ ਸੀ ਸਰੋਤ ਮਹਾਂਪੁਰਸ਼ਾਂ ਦੀ। ਉਸ ਵੇਲੇ ਮਨ ਦੇ ਅੰਦਰ ਕੋਈ ਪਿਆਰ ਦੀ ਚਰਨਾੜ ਛਿੜੀ ਸੀ, ਕਿਉਂ ਨਾ ਛਿੜੇ ਭਾਈ, ਜਿਨ੍ਹਾਂ ਦੇ ਅੰਦਰ ਗੁਰੂ ਨਾਨਕ ਦਾ ਪਿਆਰ ਹੈ, ਤਿਸ ਕੀ ਸੋਏ ਸੁਣੀ ਮਨ ਹਰਿਆ। ਆਸਨ ਚੁੱਕ ਦਿੱਤਾ ਬੈਠ ਕੇ, ਜਿਹਨੇ ਗੁਰੂ ਦਾ ਅਦਬ ਕੀਤਾ ਪਿਆਰਿਓ ਯਾਦ ਰੱਖੋ, ਉਹਦਾ ਦੁਨੀਆ ਅਦਬ ਕਰੇਗੀ। ਜਿਹਨੇ ਸਤਿਗੁਰ ਪੁਰਖ ਮਨਾਇਆ ਤਿਨਾਂ ਪੂਜੇ ਸਭ ਕੁਝ, ਉਹਨੂੰ ਦੁਨੀਆ ਪੂਜੇਗੀ, ਪਰ ਉਹ ਆਪਣੀ ਪੂਜਾ ਨਹੀਂ ਕਰਾਉਂਦੇ। ਉਹ ਕਹਿੰਦੇ ਵੀ ਗੁਰੂ ਨਾਲ ਜੁੜੋ, ਇਹ ਹੈ ਗੁਰੂ ਨਾਨਕ ਦੇ ਸੰਤਾਂ ਦਾ ਜੀਵਨ। ਜਿਹੜਾ ਆਪਣੀ ਪੂਜਾ ਕਰਾਉਂਦਾ ਹੈ ਯਾਦ ਰੱਖੋ ਉਹ ਗੁਰੂ ਨਾਨਕ ਦਾ ਸੰਤ ਨਹੀਂ, ਆਖੋ ਸ੍ਰੀ ਵਾਹਿਗੁਰੂ। ਗੁਰੂ ਨਾਨਕ ਦਾ ਸੰਤ ਸਾਨੂੰ ਗੁਰੂ ਨਾਨਕ ਨਾਲ ਜੋੜੇਗੀ, ਗੁਰੂ ਨਾਨਕ ਮਹਾਂਪੁਰਸ਼। ਉਹ ਪਿਆਰੀ ਸਾਧ ਸੰਗਤ, ਬਾਬਾ ਜੀ ਕਹਿਣ ਲੱਗੇ ਕੀ ਉੱਚੇ ਕਿਸ ਤਰ੍ਹਾਂ ਬਹਿ ਜਾਈਏ, ਕੀ ਬਣ ਕੇ ਬਹੀਏ, ਸਤਿਗੁਰੂ ਦੀ ਤਾਵੇ ਬੇਟ। ਤਾਂ ਪਿਆਰੀ ਸਾਧ ਸੰਗਤ, ਇਹ ਪ੍ਰਾਪਤੀ ਦੇ ਲੱਖਣ, ਜੇ ਜੀਵਨ ਵਾਲੇ ਮਿਲ ਗਏ ਤਾਂ ਜੀਵਨ ਸਫਲ, ਤੇ ਫਰੀਦ ਜੇ ਕੋਈ ਮਨਮੁਖ ਮਿਲ ਗਿਆ, ਸਾਗਤ ਪੁਰਸ਼ ਮਿਲ ਗਿਆ, ਰੱਬ ਤੋਂ ਟੁੱਟਾ ਹੋਇਆ, ਫਿਰ ਉਹਦੇ ਦਰਸ਼ਨ ਕੀਤੇ ਅਰੂੜੀ ਦੇ ਕੋਲੋਂ ਲੰਘ ਜਾਓ ਨਾ ਬਦਬੂ ਮਿਲਦੀ। ਸਾਕਤ ਪੁਰਸ਼ ਦਾ ਜੀਵਨ ਹੀ ਐਸਾ, ਕੋਲੋਂ ਲੰਘ ਜਾਓ ਦਾ ਬਚਨ ਹੀ ਐਸਾ ਨਿਕਲੇਗਾ। ਫਰੀਦ ਉਹਦੇ ਦਰਸ਼ਨ ਹੋ ਜਾਣ ਤਾਂ ਸਮਝੀਏ ਅੱਜ ਰੱਬ ਰੁਸ ਗਿਆ, ਫਿਰ ਕੀ ਕਰੀਏ, ਅਰਦਾਸ ਕਰੀਏ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਸਹੀ ਗੁਰੂ ਪਿਆਰੇ ਮਹਾਂਪੁਰਸ਼ ਮਿਲ, ਜਿਨ੍ਹਾਂ ਮਿਲਿਆ ਚੇਤੇ ਆਵੇ ਸਤਨਾਮ। ਰੱਬ ਪੁੱਠੇ ਦੀ ਇਹ ਨਿਸ਼ਾਨੀ, ਸੰਤਾਂ ਸੰਗ ਵਿਹਾਵੇ ਰੱਬ ਰੁੱਸੇ ਦੀ ਇਹ ਨਿਸ਼ਾਨੀ, ਕੋਈ ਸਾਕਤ ਪੁਰਸ਼ ਮੱਥੇ ਲੱਗ ਜਾਵੇ ਰੱਬ ਤੁੱਠੇ, ਰੱਬ ਤੁੱਠਾ। ਅੱਜ ਪੀਲਵੀ ਨੂੰ ਭਗਵਾਨ ਰਾਮ ਚੰਦ ਦੇ ਦਰਸ਼ਨ, ਬੇਰ ਖਾਧੇ ਇੱਧਰ ਪੰਪਾ ਸਰ ਦੇ ਰਿਖੀ, ਇਹ ਵੀ ਉਡੀਕ ਕਰ ਰਹੇ ਸਨ ਕਿ ਭਗਵਾਨ ਰਾਮ ਚੰਦ ਜੀ ਆਏ ਹਨ, ਇਹਨਾਂ ਨੇ ਆਪਣੀਆਂ ਕੁਲੀਆਂ ਨੂੰ ਬੜਾ ਸਵਾਰ ਕੇ ਰੱਖਿਆ ਸੀ, ਇਹਨਾਂ ਨੂੰ ਆਪਣੇ ਕਰਮ ਕਾਂਡ ਦਾ ਬੜਾ ਮਾਣ ਸੀ, ਉੱਚੀ ਕੁਲ ਦਾ ਮਾਣ। ਲਕਸ਼ਮਣ ਨੇ ਕਿਹਾ ਮਹਾਰਾਜ ਉਧਰ ਵੀ ਉਡੀਕ ਹੈ, ਚੱਲੋ ਭਾਈ ਚੱਲੀਏ, ਪੀਲੀ ਤੂੰ ਵੀ ਸਾਡੇ ਨਾਲ। ਭਗਵਾਨ ਪਹੁੰਚੇ ਇਹ ਰਿਖੀ ਮੁਨੀ, ਭਗਵਾਨ ਦੇ ਦਰਸ਼ਨ ਕੀਤੇ, ਭਗਵਾਨ ਜੀ ਬੈਠੇ, ਨਾਨਾ ਪ੍ਰਕਾਰ ਦੇ ਪਦਾਰਥ ਲਿਆਂਦੇ। ਆਖਰਕਾਰ ਰਿਖੀਆਂ ਨੇ ਕਿਹਾ ਮਹਾਰਾਜ ਤੁਸੀਂ ਬੜੀ ਕਿਰਪਾ ਕੀਤੀ, ਇਸ ਯੁੱਗ ਦੇ ਮਾਲਕ ਹੋ, ਅਵਤਾਰ ਹੋ। ਭਗਵਾਨ ਜੀ ਕਹਿਣ ਲੱਗੇ ਭਾਈ ਕੋਈ ਤਕਲੀਫ ਹੈ ਤਾਂ ਦੱਸੋ। ਇਹਨਾਂ ਨੇ ਕਿਹਾ ਹੋਰ ਤਾਂ ਮਹਾਰਾਜ ਸਭ ਠੀਕ ਹੈ, ਪਰ ਇੱਕ ਤਕਲੀਫ ਹੈ। ਕਿਹੜੀ? ਇਹ ਜਿਹੜਾ ਸਾਹਮਣੇ ਸਰੋਵਰ ਹੈ ਨਾ, ਜਿੱਥੋਂ ਇਹ ਪਾਣੀ ਦਾ ਭਰਿਆ ਹੈ, ਪਰ ਮਹਾਰਾਜ ਇਹਦੇ ਚ ਬੜੇ ਕੀੜੇ ਹਨ, ਆਖੋ ਸ੍ਰੀ ਵਾਹਿਗੁਰੂ। ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਇਹ ਨਿਰਮਲ ਨਹੀਂ ਹੁੰਦਾ, ਪਹਿਲਾਂ ਪਾਣੀ ਜੀਉ ਹੈ, ਬੜੀ ਤੰਗੀ ਹੈ ਪਾਣੀ ਦੀ। ਤਾਂ ਭਗਵਾਨ ਜੀ ਕਹਿਣ ਲੱਗੇ ਕਿਹੜੀ ਵੱਡੀ ਗੱਲ, ਤੁਸੀਂ ਕਰਮ ਕਾਂਡੀ ਹੋ, ਉੱਚੀ ਕੁੱਲ ਵਾਲੇ ਹੋ, ਮੰਤਰਾਂ ਦਾ ਉਚਾਰਨ ਕਰਨ ਵਾਲੇ ਹੋ, ਮੰਤਰ ਪੜ੍ਹ ਕੇ ਤੇ ਪਾਣੀ ਨੂੰ ਨਿਰਮਲ ਕਰ ਲਓ। ਕਹਿਣ ਲੱਗੇ ਮਹਾਰਾਜ ਸਾਰਾ ਸਾਧਨ ਕੀਤਾ, ਸਾਰਾ ਹੁਣ ਤੁਸੀਂ ਕਿਰਪਾ ਕਰੋ, ਹੁਣ ਇੱਕੋ ਇੱਛਾ ਹੈ ਕਿ ਤੁਹਾਡੇ ਚਰਨ ਧੋ ਕੇ ਇਹਦੇ ਵਿੱਚ ਪਾਉਂਦੇ। ਚੰਗਾ ਵੀ ਪਾ ਲਓ, ਭਗਵਾਨ ਰਾਮ ਚੰਦ ਦੇ ਚਰਨ ਧੋ ਕੇ ਸਰੋਵਰ ਦੇ ਵਿੱਚ ਪਾਏ, ਕੀੜੇ ਉਸੇ ਤਰ੍ਹਾਂ ਕੁਰਬਲ ਕੁਰਬਲ। ਮਹਾਰਾਜ ਇੱਕ ਅਜੇ ਵੀ ਪਾਣੀ ਮੈਲਾ ਹੈ, ਭਗਵਾਨ ਰਾਮ ਚੰਦ ਜੀ ਕਹਿਣ ਲੱਗੇ ਫਿਰ ਪੀਰਣੀ ਦੇ ਚਰਨ ਧੋ ਕੇ ਪਾ ਦੇ, ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਪੀਰਣੀ,
1: اسی تینو متھے نہیں لاندے. پہلا پہلا آندی سی اتھے ساڈی چگیاں دے آسے پاسے بپر بھاری کر دیندی سی, ہن او وی دا بند کر دتا ہے. کروپ ہے ایویں ور ویکھیا ساڈے من وچ کرنا آ جاندی پیلن. یہ تاں نیچ ہے چنڈال نہیں, اسی تینو متھے نہیں لاندے. بھگوان رام چند جی کہن لگے بھی تہاڈی مرضی ہے, پاوے نیچ ہے کچھ ہے بچن بن کے ویکھ لو. آخرکار پیاری ساتھ سنگت ساکھی بڑی لمبیری ہے, پیلنی دے چرن توتے کس نے توتے رکھی. بھگوان جی کہن لگے جی توانو توندے ہاں نفرت آن دی, اسی آپ تو دیں گے. آپ ہر داسن سے پریت ہے, یہ نہ سمجھا کرو بھی مہاپرشان اسی پیار کرنے ہیں. اسی اس واسطے کرنے ہاں کہ مہاپرشان گرو نانک پیار کرتا ہے. ہر داسن سے پریت ہے, ہر داسن سے متر, ہر داسن کے وس ہے جو جنتی کے وس جنت ہے. جنتی کے وس بھگوان رام چند جی نے پیلنی دے آپ چرن دھوتے. مہاراج میں غریبنی ہاں نہ پیلنی, تیرے اندر سچ ہے, تیرے اندر پیار ہے. بھگوان رام چند جی نے پیلنی دے چرن دھو کے جس ویلے اس سروور دے اندر پائے سارا پانی امرت بن گیا. آخو سری بھائی جن کے چرن تیرتھ کوٹ گنگا. جن کے لو بھائی کرم کانڈی اچھی کلا مارے ہو, تواڈے منترا نے کچھ نہیں کیتا, اسی بھی چرن دھو کے پائے ہیں, پر میرے بھگت دے چرنا وچ اتنی ستی ہے. پیلنی تو تن نہ رو تو مہاراج تواڈی کرپا ہے, تواڈی کرپا تسی کرپا کیتی ہے. جس نیج کو کوئی نہ جانے نام جپت چوکنتی. اے پیار دکھے پیار دی اوستا ہے. تو آؤ پیاری ساتھ سنگت, کو نانک بھلا میرا کرم جت بھیٹے سادھو کے. سادھو دے چرن بھائی چرن ساد کے دھوئے دھوئے پیو, ارب ساد کو اپنا جیو, ساد کی تور کرو اسنان, ساد اوپر جائیے قربان, ساد سیوا بڑ پاگی پائیے, ساد سنگ ہر کیرتن گائیے. مہاپرشاں دی پریرنا انسار گرمکھ پیارے گرو دروں ورسائے ہوئے سردار جگجیت سنگھ جی, انہاں دے وڈے پراتا جی سردار تارا سنگھ جی, اور انہاں دے ویر سارا گرمکھ پروار. گرو نے بخشش کیتی ہے بھائی, سنت سیوی پروار ہے. سنت دی سیوا تے سنت دی سنگت نال ملیا کی ہے, اے تسی تک لو سبو کچھ ملیا. ہن اتھے کسے چیز دی کمی ہے, کوٹیاں بھی دیتی ہیں, کاروبار بھی دیتا ہے, تے نالے گرو نانک نے اپنا پیار بھی دیتا ہے. جتھے پیار آ گیا سواگن دا ہار سنگار سفل ہو جاندا ہے, جے پتی دی پرسنتا ہے. تے جے پتی نہیں ریجیا تا کتنے کر لوے, انہوں سواگن کوئی نہیں کہے گا, دوہاگن کہن گے. دوہاگن کیا نشانی ہے؟ کسی نے سوال کیتا ہے مہاراج دوہاگن دی نشانی کی ہے؟ حضور کہندے نے خسمو کٹھی پھرے نمانی, اپنے کنتن نہیں رجایا, اپنے سائیں دی پرسنتا نہیں لی. پھر چاہے وہ سچے بستر پاندی ہے, چاہے ریشمی پاندی ہے, چاہے کچھ پاندی ہے, حضور کہندے ہیں میلے ویس تنا کامنی. انہاں دے میلے ویس لوکی انگلاں کردے ہیں, پتی نال بننی آئی تے کپڑے پائی سی. میلے ویس تنا کامنی دکھی رہن ویائے. تو پیاری ساتھ سنگت کتنی بخشش ہے, کتنی مہر ہے, جتھے سب کچھ گرو نانک نے بخشیا. کیڈا سونا کیرتن سردار رجندر سنگھ جی تبلا ہو جا رہے سن, بڑا سونا اچھا ہو جا رہے سن. گرو مہر کرے چڑھدیاں کلاں سدگرو جیون بخشے, کیڑی وڈی گل ہے. سویر دا پلا یا شام نو کارا جاوے نو پلا کوئی نہیں کہتا, گرو بخش. تو پیاری ساہ سنگت میرا تا گرو دی ہے نا, بخشش تا گرو دی لینی ہے بھائی. اتنے بھی تھے کہ گرو دے حکم سب کچھ پراپت ہوتا ہے, سونا کیرتن ہوا ہے. تو پیاری ساتھ سنگت اے ماں پرشاں دی کرپا ہے. تلسی جی نے لکھیا ہے, گسائیں تلسی داس جی نے, ست دارا اور لکشمی پاپی کے بھی ہوئے. اے چیزاں تو پاپی کو بھی آ جاندی ہیں, اتوں وستو کیڑی ہے؟ ست دارا اور لکشمی پاپی کے بھی ہوئے, سنت سماگم ہری کتھا تلسی درلبھ دوئے. تو آؤ پیاری ساتھ سنگت, راجا جوگیاں نے درشن ہوئے, ਚਿਤ ਬੜਾ ਪ੍ਰਸੰਨ ਹੋਇਆ ਹੈ ਤੇ ਨਾਲੇ ਰੱਬੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ, ਕੀਰਤਨ ਮਿਲਿਆ। ਸਾਧ ਸੰਗ ਅਰ ਕੀਰਤਨ ਗਾਈਏ, ਅਣਕ ਵਿਘਨ ਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਸਿਆ ਕੇ, ਓਟ ਗਈ ਸੰਤੇਂਦਰ ਆਇਆ ਸਰਵ ਸੁਖ, ਸਾਰੇ ਸੁਖਾਂ ਦੀ ਪ੍ਰਾਪਤੀ ਹੋਈ। ਕੀਰਤਨ ਜੁੜੇ ਹੋ, ਗੁਰੂ ਨਾਲ ਜੁੜੇ ਹੋ, ਨਾਮ ਨਾਲ ਜੁੜੇ ਹੋ ਭਾਈ, ਇਹ ਸਾਧਨ ਹੈ। ਜੋ ਸੁਖੋ ਚਾਹੇ ਸਦਾ ਸ਼ਰਨ ਰਾਮ ਕੀਲੇ ਤੋਂ ਆਓ। ਮਹਾਂਪੁਰਸ਼ਾਂ ਦੇ ਜੋ ਬਚਨ ਹੁੰਦੇ ਹਨ ਉਹ ਕਮਾਈ ਵਾਲੇ ਹੁੰਦੇ ਹਨ, ਉਹਨਾਂ ਨੂੰ ਹਿਰਦੇ ਚ ਵਸਾਈਏ, ਉਹਨਾਂ ਪੂਰਨਿਆਂ ਤੇ ਤੁਰੀਏ। ਉਹ ਫਿਰ ਕਿਹੜਾ ਪੂਰਨਾ ਦੱਸਦੇ ਹਨ? ਉਹ ਗੁਰੂ ਨਾਨਕ ਨਾਲ ਜੋੜਦੇ ਹਨ, ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ, ਬਾਣੀ ਨਾਲ ਜੋੜਦੇ, ਜਪਾਉਂਦੇ ਸਤਨਾਮ ਜਪ ਕੇ, ਤੇ ਫਿਰ ਸਾਡਾ ਜੀਵਨ ਸਫਲ ਹੁੰਦਾ ਹੈ। ਕਈਆਂ ਦਿਨਾਂ ਤੋਂ ਉਡੀਕ ਸਿੰਘ ਤਾਰਾ ਸਿੰਘ ਜੀ ਕਹਿੰਦੇ ਸਨ ਵੀ ਆਉਣਗੇ ਮਹਾਂਪੁਰਸ਼, ਤੋਂ ਚਿਤ ਬੜਾ ਪ੍ਰਸੰਨ ਹੋਇਆ ਹੈ। ਬੰਦਗੀ ਵਾਲਿਆਂ ਦੇ ਦਰਸ਼ਨ ਕੀਤੇ, ਮਨ ਪ੍ਰਸੰਨਤਾ ਵਿੱਚ ਆ ਜਾਂਦਾ, ਕਿਉਂਕਿ ਸਭ ਤੋਂ ਵੱਡਾ ਖਜ਼ਾਨਾ ਹੀ ਬੰਦਗੀ ਹੈ, ਵੱਡੀ ਪੂੰਜੀ ਹੈ ਜੋ ਅੱਜ ਗੁਰੂ ਨੇ ਮਿਹਰ ਕੀਤੀ ਹੈ। ਤੋ ਆਓ ਪਿਆਰੀ ਸਾਧ ਸੰਗਤ, ਹੁਣ ਸ਼ਬਦ ਦੀ ਅਖੀਰਲੀ ਤੁਕ ਪੜ੍ਹ ਕੇ ਕੀਰਤਨ ਦੀ ਸਮਾਪਤੀ ਕਰਦਾ ਹਾਂ। ਤੁਸੀਂ ਸਾਰੇ ਜੁੜੇ ਹੋ ਕੀਰਤਨ ਦੇ ਸਦਕੇ ਗੁਰੂ ਨਾਨਕ ਨਾਲ, ਮਹਾਂਪੁਰਸ਼ਾਂ ਦੀ ਕਿਰਪਾ ਦੁਆਰਾ, ਤੇ ਮੇਰੇ ਵਾਸਤੇ ਅਰਦਾਸ ਕਰਿਆ ਕਰੋ, ਕਿਉਂਕਿ ਜੁੜਿਆਂ ਦੀਆਂ ਅਰਦਾਸਾਂ ਜੋੜ ਦਿੰਦੀਆਂ ਹਨ। ਉਹ ਕਿਹੜੀ ਅਰਦਾਸ ਹੈ? ਦਿਓ ਸਜਣ ਆਸੀਸੜੀਆਂ, ਜੋ ਹੋਏ ਬਖਸ਼ਿਸ਼ ਹੋ ਜਾਏ, ਮੇਹਰ ਹੋ ਜਾਏ ਮਹਾਂਪੁਰਸ਼ਾਂ ਬਾਬਾ ਜੀ ਬਖਸ਼ਿਸ਼, ਕਿਉਂਕਿ ਨਿਰਾ ਕਹਿਣ ਮਾਤਰ ਹੀ ਨਾ ਰਵਾਂ, ਕੜਛੀ ਦੂਜਿਆਂ ਨਾ ਵਰਤਾਂਦੀ ਰਵੇ, ਆਪ ਵੀ ਗ੍ਰਹਿਣ ਕਰੇ। ਛਾਰਨੀ ਦੀ ਤਰ੍ਹਾਂ ਜੀਵਨ ਨਾ ਬਣੇ, ਛੱਜ ਦੀ ਤਰ੍ਹਾਂ ਬਣ ਜਾਏ। ਛਾਰਨੀ ਜਿਹੜੀ ਹੈ ਉਹ ਤਤ ਵਸਤੂ ਨੂੰ ਹੇਠਾਂ ਸਿਰ ਦਿੰਦੀ ਹੈ, ਅਸਲੀਅਤ ਨੂੰ, ਪਰ ਜਿਹੜਾ ਛੱਜ ਹੈ ਉਹ ਕੂੜਾ ਇੱਕ ਪਾਸੇ ਕਰ ਦਿੰਦਾ, ਚੰਗੀ ਚੀਜ਼ ਗ੍ਰਹਿਣ ਕਰ ਲੈਂਦਾ। ਤਾਂ ਗੁਰਸਿੱਖ ਦਾ ਜੀਵਨ ਇਹੋ ਜਿਹਾ, ਗੁਣਾ ਕਹੋਵੇ ਵਾਸਲਾ ਕਢਵਾਸ, ਗੁਣਾਂ ਦੀਆਂ ਪੰਡਾਂ ਬਣੀਏ ਭਾਈ, ਤੋ ਤਾਂ ਹੀ ਮਿਲ ਸਕਦੀਆਂ ਗੁਣਵਾਨ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਆਪਣਾ ਜੀਵਨ ਸਫਲਾ ਕਰੀਏ। ਅਖੀਰਲੀ ਤੁਕ ਪੜ੍ਹ ਕੇ ਕੀਰਤਨ ਦੀ ਸਮਾਪਤੀ ਕਰਦਾ ਹਾਂ। ਭੁੱਲ ਚੁੱਕ ਦੀ ਖਿਮਾ, ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।

ਨਾਮ ਮਨੁੱਖੀ ਸਰੀਰ ਨੂੰ ਮਨੁੱਖੀ ਮਨ ਨੂੰ ਸੁੱਖ ਦੇ ਸਕਦਾ ਹੈ? ਇਹ ਇੱਕ ਆਮ ਜਿਹਾ ਸਵਾਲ ਹੈ ਜਿਹੜਾ ਆਮ ਸ਼ਰਧਾਲੂਆਂ ਦੇ ਮਨ ਵਿੱਚ ਸਦਾ ਚੱਕਰ ਕੱਟਦਾ ਰਹਿੰਦਾ ਹੈ। ਸਾਡੇ ਜੀਵਨ ਵਿੱਚ ਮਾੜੇ ਜਾਂ ਚੰਗੇ ਬੋਲ ਬਹੁਤ ਪ੍ਰਭਾਵ ਰੱਖਦੇ ਨੇ। ਮਸਲਨ ਕਿਸੇ ਵੱਡੀ ਸਭਾ ਵਿੱਚ ਕਿਸੇ ਸਿਆਣੇ ਬੰਦੇ ਨੂੰ ਮੈਂ ਸਿਰਫ ਇੰਨਾ ਹੀ ਕਹਿ ਦਿਆਂ, ਤੂੰ ਬਹੁਤ ਮੂਰਖ ਹੈ, ਇੰਨਾ ਕਹਿੰਦਿਆਂ ਸਾਰ ਉਸ ਨੂੰ ਗੁੱਸਾ ਚੜ੍ਹਨਾ ਸ਼ੁਰੂ ਹੋਵੇਗਾ। ਗੁੱਸਾ ਆਉਂਦਿਆਂ ਸਾਰ ਉਸਦਾ ਬਲੱਡ ਪ੍ਰੈਸ਼ਰ ਵੱਧ ਜਾਏਗਾ। ਹੁਣ ਬਲੱਡ ਪ੍ਰੈਸ਼ਰ ਵਧਣ ਨਾਲ ਅਨੇਕ ਬਿਮਾਰੀਆਂ ਸਾਹਮਣੇ ਆ ਸਕਦੀਆਂ ਨੇ। ਵੈਸੇ ਵੀ ਡਾਕਟਰੀ ਨੁਕਤਾ ਨਿਗਾਹ ਤੋਂ ਬਲੱਡ ਪ੍ਰੈਸ਼ਰ ਆਪਣੇ ਆਪ ਵਿੱਚ ਇੱਕ ਵੱਡੀ ਬਿਮਾਰੀ ਹੈ। ਇਸਦਾ ਭਾਵ ਇਹ ਹੋਇਆ, ਜੇ ਮੇਰੇ ਕੁਝ ਮਾੜੇ ਬੋਲ ਕਿਸੇ ਦੇ ਸਰੀਰ ਵਿੱਚ ਰੋਗ ਪੈਦਾ ਕਰ ਸਕਦੇ ਨੇ, ਕੀ ਗੁਰੂ ਦੇ ਸ਼ੁਭ ਬੋਲ ਉਸਦੇ ਰੋਗ ਨੂੰ ਮਿਟਾ ਨਹੀਂ ਸਕਦੇ? ਐਸੇ ਵਿਚਾਰ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਇਸ ਪਾਵਨ ਸ਼ਬਦ ਵਿੱਚ ਸਾਡੇ ਸਨਮੁੱਖ ਰੱਖੇ। ਸੁਰਠ ਰਾਗ ਵਿੱਚ ਉਚਾਰਨ ਕੀਤੇ ਗਏ ਇਸ ਸ਼ਬਦ ਵਿੱਚ ਗੁਰੂ ਜੀ ਫੁਰਮਾਨ ਕਰਦੇ ਨੇ, ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਕਿ ਮੇਰਾ ਗੁਰੂ ਮੇਰਾ ਵੈਦ ਹੈ, ਜਿਹੜਾ ਕਿਰਪਾ ਕਰਕੇ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਦਵਾਈ ਰੂਪ ਵਿੱਚ ਬਖਸ਼ਦਾ ਅਤੇ ਜਨਮਾਂ ਜਨਮਾਂਤਰਾਂ ਦੇ ਰੋਗਾਂ ਨੂੰ ਜਮਾਂ ਦੀ ਫਾਹੀ ਨੂੰ ਕੱਟ ਦਿੰਦਾ।

ਇਹ ਜਿਹੜਾ ਸ਼ਬਦ ਆਪ ਜੀ ਸਰਵਨ ਕਰ ਰਹੇ ਹੋ, ਇਹ ਦੋ ਰਾਗਾਂ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਇੱਕ ਗੁਜਰੀ ਰਾਗ ਦੇ ਵਿੱਚ, ਇੱਕ ਦੇਵ ਗੰਧਾਰੀ ਦੇ ਵਿੱਚ। ਤੇ ਦਾਸ ਜਿਹੜਾ ਇਹ ਸ਼ਬਦ ਪੜ੍ਹ ਰਹੇ ਹਨ, ਰਾਗ ਦੇਵ ਗੰਧਾਰੀ ਦੇ ਵਿੱਚ ਹੈ ਤੇ ਸ਼ਬਦਾਂ ਵਿੱਚ ਵੀ ਵੱਖਰਾ ਵੱਖਰਾ ਫਰਕ। ਸੋ ਜਿਹੜੇ ਪੋਥੀ ਵੇਖਦੇ ਹਨ ਗੁਰਸਿੱਖ, ਮੈਂ ਉਹਨਾਂ ਕੋਲ ਬੇਨਤੀ ਕਰਦਾ, ਉਹ ਵਰ ਨਾਰੀ ਹੈ ਜਿਹੜਾ ਦੇਵ ਗੰਧ

ਉਹ ਦੁਨੀਆਂ ਨੂੰ ਖੁਸ਼ ਕਰਦੇ ਹਨ, ਪ੍ਰਸੰਨ ਕਰਨ ਲਈ ਯਤਨ ਕਰਦੇ ਹਨ। ਦੁਨੀਆਂ ਸਾਡੀ ਜੈ ਜੈਕਾਰ ਕਰੇ। ਪਰ ਸਾਹਿਬ ਕਹਿੰਦੇ ਨੇ ਦੁਨੀਆਂ ਕਦੀ ਵੀ ਕਿਸੇ 'ਤੇ ਖੁਸ਼ ਨਹੀਂ ਹੋਈ। ਜੇ ਚਾਰ ਚੰਗਾ ਆਖਣਗੇ ਤੇ ਦੋ ਮਾੜੇ ਵੀ ਆਖਦੇ। ਮੇਰੇ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਅੱਜ ਚੰਗਾ ਆਖਦੇ ਨੇ, ਕੱਲ੍ਹ ਮਾੜਾ ਵੀ ਕਹਿ ਦੇਣਗੇ, ਦੁਨੀਆਂ ਦਾ ਕੀ ਹੈ। ਸਾਹਿਬ ਕਹਿੰਦੇ ਨੇ ਦੁਨੀਆਂ ਨੂੰ ਨਾ ਸੁਣਾ, ਉਸ ਨਿਰੰਕਾਰ ਨੂੰ ਸੁਣਾ। ਦੁਨੀਆਂ ਵੀ ਜੈ ਜੈਕਾਰ ਕਰੇਗੀ, ਦਰਗਾਹ ਵਿੱਚ ਵੀ ਮੁੱਖ ਉਜਲਾ ਹੋਵੇਗਾ। ਹਜ਼ੂਰ ਕਹਿੰਦੇ ਹਨ

ਮਹੱਲਾ ਪਹਿਲਾ ਸੱਚ ਤਾਂ ਪਰ ਜਾਣੀਏ ਜਿਹੜ ਜੇ ਸੱਚਾ ਹੋਏ, ਸੱਚ ਤਾਂ ਪਰ ਜਾਣੀਏ ਜਾਣ ਜੇ ਸੱਚਾ ਹੋਏ, ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਧੋਏ, ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ, ਨਾ ਸੁਮਨ ਰਸੀਏ ਤਾਂ ਪਾਏ ਮੋਹ ਦੁਆਰ, ਸੱਚ ਤਾਂ ਪਰ ਜਾਣੀਏ ਜਗ ਵਿੱਚ ਜਾਣੇ ਜੀਓ, ਧਰਤ ਕਾਇਆ ਸਾਧ ਕੇ ਵਿੱਚ ਦੇ ਕਰਤਾ ਬੀਓ, ਸੱਚ ਤਾਂ ਪਰ ਜਾਣੀਏ।

0: ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕੌ ਨਾਨਕ ਕਰਦੇ ਕੀ ਬਾਤਾਂ ਜੋ ਕਿਛ ਕਰਨਾ ਸੋ ਪਾਰ
1: ਮਹਲਾ ਦੂਜਾ ਯੋਗ ਸਬਦੰ ਗਿਆਨ ਸਬਦੰ ਵੇਦ ਸਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕਿਰਤ ਹੈ ਸਰਵ ਸ਼ਬਦੰ ਏਕ ਸ਼ਬਦੰ ਵੇਖੋ ਜਾਣੇ ਭੇਉ ਨਾਨਕ ਟੰਕਾ ਦਾਸ ਹੈ ਸੋਈ ਨੰਦੇ ਮਹਲਾ ਦੂਜਾ ਏਕ ਕ੍ਰਿਸ਼ਨੰ ਸਰਦੇਵਾ ਦੇਵ ਦੇਵਾਤ ਆਤਮਾ ਆਤਮਾ ਵਾਸਦੇਵ ਸਵੇ

ਨਾ ਪਾਂਡੇ ਘੱਤ, ਨਾ ਇਹ ਟੁੱਟੇ ਨਾ ਮਲ ਲੱਗੇ, ਨਾ ਇਹੋ ਜਲੇ ਨਾ ਜਾਏ। ਤਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ।

ਕਾ ਹੇਠ ਧੋਤੀ ਕਖਾਈ, ਹੱਥ ਛੁਰੀ ਜਗ ਕਸਾਈ, ਨੀਲ ਵਸਤਰ ਪਹਿਰ ਹੋਏ ਪ੍ਰਵਾਨ, ਮਲੇਸ਼ ਧਾਨ ਲੇ ਪੂਜੇ ਪ੍ਰਾਣ, ਅਪਾਖਿਆ ਕਾ

ਮਹੱਲਾ ਪਹਿਲਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ, ਅੱਠ ਸੜ ਤੀਰਥ ਜੇ ਨਾਵਹਿ ਪੁੱਤਰ ਨਹੀਂ ਮੈਲ। ਜਿਨ ਪਤੰਦਰ ਬਾਹਰ ਗੁਜਰ ਤੇ ਭਲੇ ਸੰਸਾਰ, ਤਿੰਨ ਨੇਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਰੰਗ ਹੱਸੇ ਹੈ ਰੰਗ ਰੋਵੇ ਹੈ

ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਧੋਏ ਤਾਈ ਆਇਆ ਖੇਲੇ ਸਗਲ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: You are listening to SeekNet Radio, broadcast on live for 24 hours a day from around the world.

ਪਰਉਪਕਾਰਿਕ ਦੋ ਹੀ ਵਸਤੂਆਂ ਹਨ, ਸੇਵਾ ਤੇ ਸਿਮਰ। ਸੇਵਾ ਨਾਲ ਮਨ ਵਿਚ ਨਿਮਰਤਾ ਆਉਂਦੀ, ਨਿਮਰਤਾ ਵਾਲੇ ਮਨ ਵਿਚ ਸਿਮਰਨ ਟਿਕ ਜਾਂਦਾ। ਗੰਗਾ ਰਾਮ ਰਾਤ ਦਿਨ ਭਾਂਡੇ ਮਾਂਜਦਾ, 6 ਮਹੀਨੇ ਅੱਜ ਨਾਲੇ ਭਾਂਡੇ ਮਾਂਜੀ ਜਾਂਦਾ, ਨਾਲੇ ਆਪਣੇ ਮਨ ਨੂੰ ਪਿਆ ਸਮਝਾਉਂਦੇ। ਇੱਧਰ ਆਸਾ ਜੀ ਦੀ ਯਾਰ ਦੇ ਕੀਰਤਨ ਦਾ ਭੋਗ ਪਿਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਵਾਨ ਚ ਉੱਠ ਕੇ ਸਿੱਧੇ ਲੰਗਰ ਚ ਆ ਗਏ ਤੇ ਗੰਗਾ ਰਾਮ ਦੇ ਕੋਲ ਆ ਕੇ ਖੜੋ ਗਏ। ਗੰਗਾ ਰਾਮ ਕੀ ਪਿਆ ਕਰਦਾ? ਗੰਗਾ ਰਾਮ ਜੋ ਸਿਰ ਚੁੱਕੇ, ਕੀ ਤੱਕਿਆ? ਜਿਸ ਮੂਰਤ ਦਾ ਧਿਆਨ ਪਿਆ ਕਰਦਾ ਸਾਂ, ਮੂਰਤ ਤੋਂ ਸੂਰਤ ਬਣ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਸਾਹਮਣੇ ਖੜੋ ਗਏ। ਗੰਗਾ ਰਾਮ ਹੱਥ ਤਾਂ ਸਵਾਹ ਨਾਲ ਲਿਬੜੇ ਹੋਏ ਸਨ, ਪਰ ਆਪਣਾ ਸਿਰ ਗੁਰੂ ਦੇ ਚਰਨਾਂ ਤੇ ਰੋ ਰੋ ਕੇ ਚਰਨਾਂ ਰੁੱਤ ਹੋ। ਗੰਗਾ ਰਾਮ ਕੀ ਕਰਦਾ ਹੈ? ਪਾਤਸ਼ਾਹ ਤੇਰੇ ਸਿੱਖਾਂ ਦੇ ਜੂਠੇ ਭਾਂਡੇ ਕਿੰਨਾ ਚਿਰ ਹੋ ਗਿਆ ਹੈ? 6 ਮਹੀਨੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਮੁਸਕਰਾਉਂਦਾ ਹੈ, ਗੰਗਾ ਰਾਮ ਤੇਰੀ ਸੇਵਾ ਸਫਲ ਹੋ। ਮੰਗ ਕੀ ਮੰਗ? ਗੁਰੂ ਘਰ ਦੀ ਸੇਵਾ, ਜੋ ਵੀ ਕਰਦਾ ਹੈ ਉਹ ਸਫਲ। ਗੁਰ ਕੀ ਸੇਵਾ ਸਫਲ, ਸਫਲ ਧਨ ਮਨ ਧਨ ਮਨ ਜੋ ਵੀ ਕਰਦਾ, ਜਿਤਨੀ ਵੀ ਕਰਦਾ ਹੈ ਕੋਈ ਗੁਰਮੁਖ ਮਾਈ ਪਾਈ, ਉਹਦਾ ਫਲ ਜ਼ਰੂਰ। ਕਰ ਸੇਵਾ ਤੇ ਖਾ ਮੇਵਾ, ਕਰ ਮਜ਼ੂਰੀ ਤੇ ਖਾ ਚੂਰੀ। ਗੰਗਾ ਰਾਮਾ ਮੰਗ ਤੇਰੀ ਸੇਵਾ ਗੁਰੂ ਨਾਨਕ ਦੇ ਦਰ ਤੇ ਪ੍ਰਵਾਨ। ਪਾਤਸ਼ਾਹ ਫਿਰ ਜੋ ਮੰਗਾ ਦੇ ਦਿਓਗੇ? ਹਜ਼ੂਰ ਕਹਿਣ ਲੱਗੇ, ਇਹ ਗੁਰੂ ਨਾਨਕ ਦਾ ਦਰ ਹੈ, ਹਿੰਦੂ ਮੁਸਲਮਾਨ ਕੁੱਲ ਦਾ ਸੰਗ ਹੈ, ਜੋ ਮੰਗੀ। ਗੰਗਾ ਰਾਮ ਹੱਥ ਜੋੜ ਕੇ ਕਿਹਾ, ਪਾਤਸ਼ਾਹ ਜੇ ਮੇਰੇ ਉੱਤੇ ਤੁੱਠੇ ਹੋ ਤਾਂ ਮੈਨੂੰ ਅੱਗੇ ਵਰਗਾ ਬਣਾ ਦੇ। ਹਜ਼ੂਰ ਮੁਸਕਰਾਤਾ, ਕਹਿਣ ਲੱਗੇ, ਗੰਗਾ ਰਾਮ ਅੱਗੇ ਵਰਗਾ ਬਣਾਈਏ ਕਿ ਉਸ ਤੋਂ ਵੀ ਵੱਡਾ ਬਣਾ ਦੇਈਏ? ਇਹ ਤੇਰੀ ਕਿਰਪਾ। ਹਜ਼ੂਰ ਕਹਿਣ ਲੱਗੇ, ਗੰਗਾ ਰਾਮ ਫਿਰ ਦਿੱਲੀ ਚਲਾ, ਗੁਰੂ ਤੇ ਭਰੋਸਾ ਰੱਖੀ, ਗੁਰੂ ਨੂੰ ਛਾ ਸਮਝੀ, ਤੂੰ ਅੱਗੇ ਨਾਲੋਂ ਵੀ ਵੱਡਾ ਸੇਠ ਬਣ ਗਿਆ। ਗੰਗਾ ਰਾਮ ਦਿੱਲੀ ਆ, ਕੁਝ ਦਿਨ ਫਿਰਦਾ ਰਿਹਾ, ਕੋਈ ਕਾਰੋਬਾਰ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਇੱਕ ਦਿਨ ਮਨ ਬੜਾ ਉਦਾਸ ਹੈ, ਅਰਦਾਸ ਕੀਤੀ ਹੈ, ਧੰਨ ਗੁਰੂ ਅਮਰਦਾਸ ਪਾਤਸ਼ਾਹ ਤੁਸੀਂ ਤਾਂ ਬਚਨ ਕੀਤਾ ਸੀ ਵੀ ਅੱਗੇ ਨਾਲੋਂ ਵੀ ਵੱਡਾ ਸੇਠ ਬਣ ਜਾਏਗਾ, ਪਰ ਮੈਨੂੰ ਤਾਂ ਰੋਟੀ ਦਾ ਵੀ ਫਿਕਰ ਪੈ ਗਿਆ। ਉਹ ਝੱਟ ਕੀਜੇ ਪਾਤਸ਼ਾਹ ਹਿਰਦੇ ਤੇ ਆ ਕੇ ਬਹਿ ਗਏ। ਗੰਗਾ ਰਾਮ ਘਾਬਰਦਾ ਕਿਉਂ? ਜਿੱਥੇ ਵੱਡੇ ਵੱਡੇ ਸੇਠ ਕੋਠੀਆਂ ਲੈ ਕੇ ਬੈਠੇ ਹਨ, ਤੂੰ ਵੀ ਕੋਠੀ ਲੈ ਲੈ ਉੱਥੇ ਕਿਰਾਏ। ਵੱਡੇ ਵੱਡੇ ਸੇਠ, ਕਾਰੋਬਾਰ ਬਿਜਨਸ ਕਰਨ ਵਾਲੇ, ਜਿੱਥੇ ਮੁਨੀਰ ਵਹੀਆਂ ਲੈ ਕੇ ਬੈਠੇ, ਉਹ ਗੰਗਾ ਰਾਮ ਨੇ ਵੀ ਉੱਥੇ ਕਿਰਾਏ ਤੇ ਕੋਠੀ ਲੈ। ਪਰ ਕੁਛ ਹੋਰ ਕੋਲ ਹੋਵੇ ਤਾਂ ਬਿਜਨਸ ਕਰੇ, ਸਾਰਾ ਦਿਨ ਬੈਠਾ ਰਹਿੰਦਾ। ਪਰ ਨਿਰੰਕਾਰ ਦੀ ਨੇਤ, ਇੱਕ ਪਠਾਨ ਆ ਗਏ, ਇਹਦੇ ਕੋਲ ਲੱਖ ਮੋਹਰ ਸੀ ਤੇ ਲਾਹੌਰ ਦੀ ਇਹਨੇ ਉਂਡੀ ਕਰਨੀ ਸੀ। ਸਾਰੇ ਸੇਠਾਂ ਕੋਲ ਗਿਆ, ਕਹਿਣ ਲੱਗਾ ਵੀ ਲੱਖ ਮੋਹਰ ਦੀ ਉਂਡੀ ਲਾਹੌਰ ਦੀ ਕਰਨੀ ਹੈ, ਕਰ ਦਿਓ। ਸਾਰੇ ਜਿਤਨੇ ਇੱਥੇ ਸੇਠ ਸਨ ਸਾਰਿਆਂ ਨੇ ਸਿਰ ਫੇਰੇ, ਸਾਡੇ ਕੋਲ ਇਤਨੀ ਮਾਇਆ ਨਹੀਂ। ਪਠਾਨ ਕਹਿਣ ਲੱਗਾ, ਫਿਰ ਐਵੇਂ ਗੱਡੀਆਂ ਲਾ ਕੇ ਬੈਠੇ?
ایویں اپنا ٹھاٹ بنائے، بڑے شرمندے ہوئے. پر سوچے اسی تو شرمندے ہوئے، پر وہ جڑا سامنے کنگال جی آدمی سڈے مقابلے کوٹھی لے کے بچا ہے، اودے کول تو لکھ پہنی دیں گے. یہ خیال ہی آیا سن گرو امرداس پاتشاہ پھر آ کے ہندے کنگارا کیوں کام کرتا ساڈے نام بھی انڈی کر دے آخو سارے آخو سارے آپ والے ہو.

ਉਹ ਭਾਗਾਂ ਵਾਲਾ ਹੈ ਜਿਸ ਦੀ ਰਸਨਾ ਵਾਹਿਗੁਰੂ ਦਾ ਹਰ ਸਮੇਂ ਕਰੀ। ਕੀ ਪਤਾ ਕਿਸ ਵੇਲੇ ਦਾ ਜਪਿਆ ਹੋਇਆ ਵਾਹਿਗੁਰੂ ਸਾਡੇ ਹਿਰਦੇ ਦੀ ਵਾਚ ਹੈ। ਗੰਗਾਰਾਮ ਤੂੰ ਸਾਡੇ ਨਾਂ ਦੀ ਉਡੀ ਕਰ ਦੇ। ਗੰਗਾਰਾਮ ਹੌਸਲਾ ਕੀ ਲੱਖ ਮੋਰ ਗਿਣ ਕੇ ਲੈ ਲਈ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਂ ਦੀ ਲਾਹੌਰ ਦੀ ਉਡੀ ਕਰ। ਪਠਾਨ ਤੁਰ ਪਏ ਆ ਇਧਰੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸ੍ਰੀ ਗੋਇੰਦਵਾਲ ਸਾਹਿਬ ਤੋਂ ਚੱਲੇ ਤੇ ਲਾਹੌਰ ਆ ਗਏ। ਲਾਹੌਰ ਦੇ ਦਰਵਾਜ਼ੇ ਦੇ ਕੋਲ ਆ ਪਹੁੰਚੇ। ਇਧਰੋਂ ਪਠਾਨ ਦਰਵਾਜ਼ੇ ਦੇ ਅੰਦਰ ਪ੍ਰਵੇਸ਼ ਕਰਦਾ ਹੈ, ਅੱਗੇ ਹੀ ਸਾਹਿਬ ਜੀ ਮਿਲੇ ਤੇ ਕਹਿਣ ਲੱਗੇ ਓ ਖਾਨ ਕਿੱਥੋਂ ਆਇਆ ਦਿੱਲੀ ਤੂੰ? ਆਖੋ ਸ੍ਰੀ ਵਾਹਿਗੁਰੂ। ਪਠਾਨ ਬੜਾ ਹੈਰਾਨ ਹੈ, ਇਹਨੂੰ ਕਿਸ ਤਰ੍ਹਾਂ ਪਤਾ ਲੱਗੇ? ਹਜ਼ੂਰ ਕਹਿਣ ਲੱਗੇ ਤੇਰੇ ਕੋਲ ਲੱਖ ਮੋਰ ਦੀ ਹੁੰਡੀ ਵੀ ਹੈ ਨਾ। ਪਠਾਨ ਹੋਰ ਬੜਾ ਆਸ਼ਚਰਜ ਹੋਏ ਕਿ ਇਨਸਾਨ ਹੈ ਕਿ ਕੋਈ ਜਾਦੂ ਹੈ? ਹਜ਼ੂਰ ਕਹਿਣ ਲੱਗੇ ਅਮਰਦਾਸ ਦੇ ਨਾਂ ਦੀ ਹੈ ਨਾ ਹੁੰਡੀ, ਉਹ ਅਸੀਂ ਆਵਾਂ। ਅੱਗੇ ਅੱਗੇ ਹਜ਼ੂਰ ਚੱਲ ਪਏ, ਪਿੱਛੇ ਪਿੱਛੇ ਪਠਾਨ। ਸਾਹਿਬ ਜੀ ਸਜੀ ਹੋਈ ਦੁਕਾਨ ਦੇ ਉੱਤੇ ਪਹੁੰਚੇ, ਲੈ ਵੀ ਪਠਾਨ ਬੈਠ ਗਿਆ, ਲੱਖ ਮੋਰ ਗਿਣ ਕੇ ਦੇ ਦਿੱਤੀ। ਆਖੋ ਸ੍ਰੀ ਮੋਰ ਲੈ ਕੇ ਜਿਸਰੀ ਪਠਾਨ ਚਾਰ ਕਦਮ ਹੀ ਗਿਆ ਸੀ, ਖਿਆਲ ਆਇਆ ਮਨ ਇਹੋ ਜਿਹੇ ਆਦਮੀ ਅਜੇ ਤੱਕ ਕਦੇ ਨਹੀਂ ਦੇਖਿਆ। ਪਰ ਇਹ ਇਨਸਾਨ ਨਹੀਂ, ਕੋਈ ਫਰਿਸ਼ਤਾ ਜਾ ਜਿਹਦੇ ਮਸਤਕ ਤੇ ਬੜਾ ਦੂਰ ਸੀ, ਉਹਦੇ ਬਚਨਾਂ ਚ ਬੜਾ ਆਨੰਦ ਸੀ। ਚਲੋ ਇੱਕ ਵਾਰੀ ਫਿਰ ਉਹਦੇ ਦਰਸ਼ਨ ਕਰ। ਪਠਾਨ ਮੁੜ ਕੇ ਜਿਸ ਵੇਲੇ ਵਾਪਸ ਆਇਆ, ਇਹਦੀ ਹੈਰਾਨੀ ਦੀ ਹੱਦ ਨਹੀਂ ਰਹੀ, ਨਾ ਉਹ ਦੁਕਾਨ ਹੈ ਨਾ ਦੁਕਾਨਦਾਰ ਹੈ। ਆਖੋ ਸ੍ਰੀ ਵਾਹਿਗੁਰੂ। ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪਾਵੇ, ਜੇ ਜੇ ਕਾਜ ਕੀਰਤ ਸੇਵਕ ਕੀ ਤਹਾਂ ਤਹਾਂ ਉਠਤਾਵੇ, ਸੇਵਕ ਕੋ ਨਿਕਟੀ ਹੋਵੇ ਦਿਖਾਵੇ। ਨਿਕਟੀ ਵੀ ਦਿਖਾਉਂਦਾ ਹੈ ਜੀ, ਅਸੀਂ ਨਿਕਟ ਸਮਝੀਏ ਦਲਗੀਦਾਰ ਨਿਕਟ ਵਸਦਾ ਹੈ। ਪਰ ਜੇ ਸਮਝੀ ਦੁਕਾਨ ਪ੍ਰਣਾਲੀ ਦੇ ਆਦਿਮ ਸਰੂਪੇ ਸਦਾ ਅੰਬ ਸੰਜੈ ਅਭੰਗਨ ਬਣ। ਲੱਖ ਮੋਰ ਗੰਗਾ ਰਾਮ ਕੋਲ ਆ ਗਈ। ਬਿਜ਼ਨਸਮੈਨ ਤੋਂ ਅੱਗੇ ਬੜਾ ਸੀ, ਜੋ ਬਿਜ਼ਨਸ ਕੀਤਾ ਅੱਗੇ ਨਾਲੋਂ ਵੀ ਅਮੀਰ ਬਣ ਗਿਆ। ਸਾਰੀ ਦਿੱਲੀ ਵਿੱਚ ਸੇਠ ਗੰਗਾ ਰਾਮ ਫਰਮਾਂ ਚੱਲ ਰਹੀਆਂ ਹਨ, ਨੌਕਰ ਚਾਕਰ ਕਾਰੋਬਾਰ ਦੇਸ਼ਾਂ ਵਿਦੇਸ਼ਾਂ ਵਿਚ ਜਹਾਜ਼ਾਂ ਤੇ ਮਾਲ ਪਿਆ ਜਾਂਦਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਬਾਰ ਚ ਇਕ ਦਿਨ ਇਕ ਬ੍ਰਾਹਮਣ ਮੱਥੇ ਤੇ ਤਿਲਕ ਲੱਗਾ ਹੋਇਆ, ਬੇਨਤੀ ਕੀਤੀ ਪਾਤਸ਼ਾਹ ਮੇਰੇ ਉੱਤੇ ਕਿਰਪਾ ਕਰੋ। ਹਜ਼ੂਰ ਕਹਿਣ ਲੱਗੇ ਕਿਉਂ ਬਾਈ ਕੀ ਚੱਲਦਾ? ਰੋ ਪਿਆ ਕਹਿਣ ਲੱਗਾ ਪਾਤਸ਼ਾਹ, ਘਰ ਵਿਚ ਕੰਨਿਆ ਨੌਜਵਾਨ ਹੋ ਗਈ ਤੇ ਚਾਹੁੰਦਾ ਵੀ ਇਹ ਭਾਰਾ ਸਿਰ ਤੋਂ ਲੈ ਜਾ, ਪਰ ਕੋਲ ਸਮਰੱਥਾ ਨਹੀਂ ਹੈ। ਮੈਂ ਇਸ ਚਿੰਤਾ ਵਿਚ ਰਾਤ ਦਿਨ ਬੀਤੀ। ਸੱਚਮੁੱਚ ਜਿਹਨਾਂ ਘਰਾਂ ਚ ਬੱਚੀਆਂ ਨੌਜਵਾਨ ਹੋ ਜਾਂਦੀਆਂ, ਮਾਤਾ ਪਿਤਾ ਨੂੰ ਫਿਰ ਫਿਕਰ ਪਾਤਸ਼ਾਹ ਕਿਰਪਾ ਕਰੋ, ਆਪ ਬਖਸ਼ਿਸ਼ ਕਰੋ, ਬਰਾਬਰ ਦੀ ਡਗੌਰੀ। ਅਜੋ ਕਹਿਣ ਲੱਗੇ ਕਿੰਨੀ ਕੁ ਮਾਇਆ ਨਾਲ ਸਰ ਜਾਏਗਾ? ਬ੍ਰਾਹਮਣ ਕਹਿਣ ਲੱਗਾ ਮਹਾਰਾਜ ਜੇ 200-300 ਰੁਪਈਆ ਦੇ ਦਿਓ ਤਾਂ ਗਰੀਬੀ ਦਾ ਵੇਲਾ ਕਾਰਜ ਕਰ ਦਿਆਂਗਾ, ਬੱਚੀ ਦੇ ਹੱਥ ਪੀੜੇ ਕਰ ਦਿਆਂਗਾ, ਫਰਜ਼ ਪੂਰਾ ਹੋ ਜਾਏ। ਅਜੋ ਕਹਿਣ ਲੱਗੇ ਜੇ ਥੋੜੀ ਜਿਹੀ ਹਿੰਮਤ ਕਰ ਲਈ ਤਾਂ ਤੈਨੂੰ 500 ਰੁਪਈਆ ਮਿਲ ਸਕੇ। ਮਹਾਰਾਜ ਉਹ ਕਿੱਦਾਂ? ਅਜੂਰ ਕਹਿਣਗੇ ਸਾਡਾ ਗੁਮਾਸਤਾ ਰਹਿੰਦਾ ਦਿੱਲੀ ਗੰਗਾ ਰਾਮ, ਮੁੰਡੀ ਲਿਖਦੇ ਨੇ, ਉਥੇ ਚਲਾ ਜਾ। 500 ਕਹਿਣ ਲੱਗਾ 7 ਵਜੇ ਸਾਹਿਬਾਂ ਨੇ ਮੁੰਡੀ ਲਿਖੀ,
ब्राह्मण लेके दिल्ली पहुंच गए। पुछदा पुछांदा सेठ गंगा राम दे घर पहुंचे, अगे उसे तरह दरबान खड़ोता है। अंदर जान लगा दरबान ने क्या पीछे हट, तू कौन है कितों आए हैं? इन्हें क्या मैं गोविंदवाल साहब को आया। गंगा राम ने मिला काम की है? इन्हें क्या मेरे को हुंडी है? शकरवाल वे के दरबान ने बड़ी नफरत की थी, किथे हुंडी दिखाई? दरबान कहने लगा मैं ठहर जाए पहले सेठ तू इजाजत ले। गंगा राम बाहर खड़ोते, दरबान अंदर चला गया। अगे गंगा राम बड़े ठाठ विच गद्दे लगा के बैठा है, नौकर चाकर एक पासे मुरी भैया लेके बैठे। दरबान ने कहा सेठ जी एक आदमी आया उसके को डी है तुहानू मिलना चाहता है। गंगा राम ने कहा भेज दो। अंदर चला गया ब्राह्मण, आवे किस तरह है? गंगा राम मेरे को हुंडी केदी हुंडी है? धन गुरु अमरदास पातशाह जी ने हुंडी भेजी। सोचने लगे सिर नु खुरकन लगे, कह लगा केड़ा अमरदास? आखो श्री वाहे केड़ा अमरदास? ब्राह्मण ने कहा अमरदास नहीं, धन श्री गुरु अमरदास पातशाह। हां हां ओ बुढ़ा अमरदास आखो श्री वाहे। ब्राह्मण नु बड़ा गुस्सा आ गया, गंगा राम अज गुरु नु बुढ़ा पिया कहना है, इसने तेरी पत रखी अज ये की वचन कर रहे? गंगा राम ते गुरु ने हुंडी भेज दी है? हां तो गंगा राम ने मुनीमा वाल इशारा किया, देखो भाई कोई गुरु अमरदास पातशाह जी का साढ़े नाल लैण देण है? वहीं ने मुनीमा ने सारिया वहीं फरोलियां शुरू कर दी, बड़िया बड़िया वहीं सन फाइल सन फरोल के आखिरकार सिर फेरिया ते क्या सेठ अमरदास का कोई खाता नहीं? फिर वहीं कह दी जिद अमरदास का खाता नहीं आखो जिस फाइल के अंदर कारोबार गुरु का खाता नहीं वो तो अधूरा कारोबार है। इंसान अधूरा है उसके कारी भी दे, गुरु पूरा है उसकी बख्शिश। फिर घर बैसो हरजन प्यारे सतगुर तुमरे बड़ी आकड़ नाल गंगी रखी। देखो जी कैसे लोग, ना कोई लैण है ना कोई देण है, एवें हुंडी भेज दिती। ब्राह्मण ने कहा गंगा राम गुरु नु भुल गया, माया का पर्दा तेरी मत ते आ गया, दात प्यारी विसरिया दातारा, मैं तेन इन अखा नाल वेखिया के तू गुरु दे लंगर जूठे पाके पाई जा, अज तू गुरु नु भुल गया। कहने लगा चलो ये तो ठीक है, पर गुरु का यह कम थोड़ा भी 500 की हुंडी भेज दी, आज देती कल 1000 भी भेज देगा, हुण मैं माया जाया नहीं करनी आखो श्री वाहे। पर इस मूर्ख नु पता नहीं सी माया तो वो जाया होती है जिहड़ी दूजे पासे लगी, जिहड़ी गुरु दे रेखे लग जाए वो माया तो सफल हो जाती है। जवाब दे ब्राह्मण वापस आ गए, हजूर देके मत्था टेकिया रोह पे। हजूर कहण लगे क्यों भी ब्राह्मण देवता मिल गए 500 रुपया? रो के कहण लगा पातशाह कोई नहीं मिले। क्यों नहीं मिलेगा? ब्राह्मण कहण लगा महाराज एवें इतनी दूर मेनु भेजे, वो तो कहना मेरा गुरु ना लैण देण भी कोई नहीं, कोई खाता नहीं। हजूर कहण लगे गंगा राम कहता है? हां महाराज। वो कहना मेरा गुरु ना कोई लैण दे। तो हजूर चौपड़ा मार के बैठे, चादर की बुकर मार सज्जा हाथ कटिया दिल्ली वर कीता, मुठ मीट के जेब पा ली। ते कहन लगे लै भी ब्राह्मण देवता अगे तो गुरु नानक सी शाह, गंगा राम सी गुमास्त। गुरु नानक दी सी जेब ते गंगा राम कढ़ण वाला सी।
ਗੁਰੂ ਨਾਨਕ ਦੇਂਦਾ ਸੀ ਉਹ ਨਹੀਂ ਦੱਸ, ਪਰ ਜੇ ਆਪੇ ਕਹਿੰਦਾ ਮੇਰਾ ਗੁਰੂ ਨਾਲ ਕੋਈ ਲੈਣ ਦੇਣ ਨਹੀਂ, ਤੂੰ ਅੱਜ ਤੂੰ ਕੋਈ ਨਾ ਆਖੋ ਸਹੀ ਕਹਿਣ ਦੀ ਦੇਰੀ ਸੀ, ਕਾਟੇ ਪੈਣੇ ਸ਼ੁਰੂ ਹੋ ਗਏ, ਆਖੋ ਸਹੀ ਬਟਨ ਹੇਠਾਂ ਕਰਾਂਗੇ ਤੋ ਲਾਈਟ ਹੋ ਜਾਏ, ਬਿਜਲੀ ਉੱਪਰ ਕਰ ਦਿਓ ਬਲਬ ਵੀ ਲੱਗਿਆ ਹੈ, ਤਾਰਾਂ ਵੀ ਲੱਗੀਆਂ ਹਨ, ਸਭ ਕੁਛ ਹੈ ਪਰ ਅੰਧੇਰਾ ਹੀ ਹਲੇ ਸਿੰਘਾਂ ਜਿਤਨੇ ਤੱਕ ਗੁਰੂ ਦੀ ਬਖਸ਼ਿਸ਼ ਦਾ ਬਟਨ ਨਹੀਂ ਦਬਿਆ ਜਾਏਗਾ ਸਾਡੀਆਂ ਕਮਾਈਆਂ ਨੇ ਕੀ ਪੂਰੀਆਂ ਕਰਨੀਆਂ। ਬਾਬਾ ਜੀ ਬਚਨ ਕਰਦੇ ਸਨ ਸਿੱਖ ਆਪਣੀ ਕਮਾਈ ਤੇ ਮਾਣ ਨਹੀਂ ਕਰਦਾ, ਆਪਣੇ ਪੁੰਨਾਂ ਤੇ ਮਾਣ ਨਹੀਂ ਕਰਦਾ, ਆਪਣੇ ਜਪਤਪ ਤੇ ਮਾਣ ਨਹੀਂ ਕਰਦਾ, ਸਿੱਖ ਗੁਰੂ ਦੀ ਬਖਸ਼ਿਸ਼ ਤੇ ਜਿਹੜੀ ਮੁੱਕਦੀ ਸਦੀਵੀ ਰਹਿੰਦੀ। ਹਜ਼ੂਰ ਨੇ ਹੁਕਮ ਕੀਤਾ ਖਜ਼ਾਨਚੀ ਨੂੰ 500 ਰੁਪਇਆ ਖਜ਼ਾਨੇ ਚੋਂ ਬ੍ਰਾਹਮਣ ਨੂੰ ਦੇ ਦਿਓ। ਬ੍ਰਾਹਮਣ 500 ਰੁਪਇਆ ਲੈ ਕੇ ਤੁਰ ਪਿਆ ਤੇ ਨਾਲੇ ਕਹਿੰਦਾ ਜਾਂਦਾ

सेठ गंगाराम फिर गंगू बन गए। क्यों बने? मालिक दी मेहर जो खत्म, मालिक दी मेहर का दरवाजा जो बंद हो गया। बाबा जी वचन कहते सन, जे मालिक दी मेहर होवे तो मिट्टी सोना बन जाए, जे मेहर ना होवे तो सोना मिट्टी बन जाए। मान जी लिखे जे वो सोने नू हथ लावे क्यों से मेहर वड्डी। सेठ गंगाराम गंगू बन जाता, दर दर भटकता फिरदा है, पर नाल रोंदा भी है, मना तो केडी कोल कीती, मालक ने रीझ के तेरी बांह फड़ी सी, पर तू माया दे जंजाल ते, माया दी चमक दमक च आके तो गुरु नू भुल गई। हुण अपने कीते कर्मां दा फल पा, बड़ा दुखी सोचिया तू तो बड़ी भुल कीती है, पर गुरु बख्शन दे एक बार फिर चल। दिल्ली उतरिया श्री गोइंदवाल साहब गंगा, गुरु ने मथे नहीं लगा सीधा लंगर च, भांडे मांजने शुरू कर, छह महीने फिर भांडे मांज। अज धन गुरु अमरदास पातशाह जी फिर लंगर च आ गए, गंगाराम तेनू तो सेठ गंगाराम बनाया सी, आखो श्री इथे उठे चरणा नु घुट के जफी पा ली, कुबा मार के रोई जन, अखां दियां सिटियां चो प्यार दे सुचे मोती दुले जांदे हन, ते रो के कहिंदा है तुम देवो सब किछ दयाधार हम आखे। अच्छा तेरे में तो कोई कमी नहीं रही, हर जी माता हर जी पिता हर जी ओ प्रतपाले प्रपालिक, हर जी मेरी सार करे, हम हर के बालिक सहजे सहज खिलाए ना, नहीं करदा आलिक अवगुण को ना चितारदा गल से, पर मैं वो ननायक पुत्र हा तेरा, मां दी गोदी की छाल मार के बाहर निकल, उसी तो बड़ी कृपा मैनु बख्श पर रोई जाता है। हजूर मुस्कुराता है, कह लगे गंगाराम रो ना पातशाह मैं पापी दाता नु पाके तेनू भुल गया, मेरे वर्गा नीच कौन हो सकता है, खसम विसारे ते कम जा। हजूर कह लगे गंगाराम रो ना, तो मेरे सिखा दी फेरा की सेवा की है, एक बारी फिर मंग आखो श्री गुरु कितना दे, गुरु कितना बख्शिश कर, पर अपनी सिखा की सेवा से रीझ दी। तलगीधर पिता जी ने फरमाया जो मेरे सिख की सेवा कर रहे हैं वो मेरी कर रहे, जो मेरे सिख दे बूझ पा रहे हैं मेरे बूझ पा रहे, सेव करी इन्हीं की। तलगीधर पिता जी फरमाते जो सेवा करनी है तो मेरे सिखा की करो, जीव वाले वो मेनू पाती है, वो सेवा प्रवान है, सेव करी इन्हीं की भावत, और की सेव सुहात न जी को, दान दियो इन्हीं को भलो, ये दान देना है क्योंकि दान का फल मिलेगा, जे हा बीजे वो मिलेगा, ये दान करना है तो इन्हीं को भलो और आर को दान न लागे, और किसी ने दान करो तो कहते मेरे तक पहुंच देगी, आगे फले इन्हीं को दियो, जग में जस और दियो सब ठीको, मोग्रे में मन के तरते सिलो धन है सब ही। खालसा जी गुरु ने कितना प्यार पाने वाले, माध गुजरी का लाल प्या कहता मेरा सिर इन्होंने वास्ते, आखो सी प्यार आखो ना धन श्री गुरु गोबिंद सिंह जी, गुरु इतना प्यार प्या करता है सत्सिख क्यों ना कर, क्यों ना अमृत छके त्यार पर त्यार रहे, पानी पड़े इतने भी बने, जिस गुरु ने इतनी बख्शिश की थी। गंगाराम एक बारी फिर तो गंगाराम रो पिया, पातशाह मैं नहीं मंगदा जो तेनू चंगा लगता है, मैं छोटा हां मेरी मंग भी छोटी। अजू कह लगे ठीक गंगाराम अगे तो माया मंगी,
ਜਿੱਥੇ ਮਾਇਆ ਨਿਰੀ ਮਾਇਆ ਜਿਹੜੀ ਹੈ ਨਾ ਰੱਬ ਨੂੰ ਭੁਲਾ ਦਿੰਦੀ ਆ ਖੁਸ਼ ਜਿਹੜੀ ਨਿਰੀ ਮਾਇਆ ਹੈ ਇਹਦਾ ਅਰਥ ਹੈ ਮੈਂ ਆਇਆ ਹੋ ਮੈਂ ਆ ਗਈ ਮੈਂ ਆਇਆ ਤੇ ਜਿੱਥੇ ਮੈਂ ਆ ਜਾਂਦੀ ਉੱਥੇ ਤੂੰ ਨਹੀਂ ਮਾਇਆ ਜਿਹੜੀ ਹੈ ਆਪਣੇ ਨਾਚ ਮੁਜਰੇ ਕਰਾਉਂਦੀ ਹੱਥ ਪਾਸੇ ਲੈ ਗੰਗਾਰਾਮ ਹੁਣ ਤੈਨੂੰ ਮਾਇਆ ਵੀ ਦੇਵਾਂਗੇ ਤੇ ਨਾਲੇ ਉਹ ਵਸਤੂ ਵੀ ਦੇਵਾਂਗੇ ਜਿਹਦੇ ਨਾਲ ਮਾਇਆ ਤੇਰੇ ਤੇ ਅਸਰ ਵੀ ਕਰੇ ਚੋਲੀ ਵਾਲੀ ਪਾਤਸ਼ਾਹ ਕਰੋ ਕਿਰਪਾ ਹਜ਼ੂਰ ਕਹਿਣ ਲੱਗੇ ਗੰਗਾਰਾਮ ਜਪ ਸਤਨਾਮ ਮੁੱਖ ਪਹਿਲੀ ਨਾਮ ਸੁਹਾਗਣ ਪਤੀ ਨੂੰ ਮੰਗ ਲੈਂਦੀ ਕੱਪੜੇ ਹਾਰ ਸ਼ਿੰਗਾਰ ਗਹਿਣੇ ਆਪੇ ਆ ਜਾਂਦੇ ਕੋਈ ਕਮੀ ਨਹੀਂ ਰਹੀ ਸਿੱਖ ਗੁਰੂ ਨੂੰ ਮੰਗ ਲੈਂਦਾ ਦੁਨੀਆਂ ਦੇ ਪਦਾਰਥ ਆਪਣੇ ਆਪ ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਗੰਗਾਰਾਮ ਤੈਨੂੰ ਨਾਮ ਦੀ ਦਾਤ ਬਖਸ਼ ਬਾਣੀ ਪੜਿਆ ਕਰ ਸਤਸੰਗ ਕਰਿਆ ਕਰ ਆਏ ਗਏ ਗੁਰਸਿੱਖਾਂ ਦੀ ਸੇਵਾ ਕਰਿਆ ਕਰ ਮਾਇਆ ਵੀ ਤੈਨੂੰ ਮਿਲੇ ਪਰ ਹੁਣ ਮਾਇਆ ਅਸਰ ਨਹੀਂ ਕੀ ਕਹਿੰਦੇ ਜੀ ਕਿਉਂ ਅਸਰ ਨਹੀਂ ਕਰਦੀ ਜਿੱਥੇ ਨਾਮ ਹੈ ਜਿਸ ਤਰ੍ਹਾਂ ਹਜ਼ੂਰ ਨੇ ਮਿਸਾਲ ਦਿੱਤੀ ਹੈ ਜੈਸੇ ਜਨਮ ਕਵਨ ਨਿਰਾਲਮ ਮੁਰਗ ਆਈ ਨਹੀਂ ਕਵਰ ਫੁੱਲ ਪਾਣੀ ਚ ਰਹਿੰਦਾ ਪਾਣੀ ਚ ਰਹਿੰਦਾ ਆਇਆ ਨਿਆ ਪਾਣੀ ਵੀ ਹੈ ਨਾਲ ਚਿੱਕੜ ਵੀ ਆਖੋ ਸ੍ਰੀ ਪਾਣੀ ਵੀ ਚਿੱਕੜ ਵੀ ਪਰ ਕਵਰ ਫੁੱਲ ਫਿਰ ਵੀ ਖਿੜਿਆ ਹੀ ਰਹਿੰਦਾ ਕਿਉਂ ਕੁਦਰਤ ਨੇ ਇਹਦੇ ਵਿੱਚ ਛਿਦਿਆਈ ਪਾਈ ਚਿਕਨਾਈ ਹੈ ਜਿਹਦੇ ਨਾਲ ਪਾਣੀ ਅਸਰ ਨਹੀਂ ਕਰਦਾ ਇਸੇ ਤਰ੍ਹਾਂ ਮੁਰਗਾਬੀ ਪੰਛੀ ਹਰ ਵੇਲੇ ਪਾਣੀ ਚ ਰਾਤ ਰਹਿੰਦੀ ਰਹਿੰਦੀ ਪਰ ਜਿਸ ਵੇਲੇ ਚਾਵੇ ਉੱਡ ਜਾਂਦੀ ਉਹਦੇ ਪਰਾਂ ਵਿੱਚ ਵੀ ਛਿਦਿਆ ਜਿਸ ਗੁਰਮੁਖ ਦੇ ਮਨ ਦੇ ਉੱਤੇ ਨਾਮ ਪਾਣੀ ਦੀ ਚਿਕਨਾਈ ਦੇ ਛਿਦਿਆਈ ਹੋਵੇਗੀ ਮਾਇਆ ਉਹਦੇ ਤੇ ਅਸਰ ਨਹੀਂ ਕਰੇਗੀ ਫਿਰ ਮਾਇਆ ਤੋਂ ਦਾਸੀ ਬਣ ਜਾਏਗੀ ਆਖੋ ਸ੍ਰੀ ਵਾਹਿਗੁਰੂ ਮਾਇਆ ਦਾਸੀ ਭਗਤਾਂ ਕੀ ਕਰੇ ਜੇ ਇਹ ਚੀਜ਼ ਨਾ ਹੋਵੇ ਤਾਂ ਮਾਇਆ ਪੱਪ ਚੁਕਾ ਦਿੰਦੀ ਆਖੋ ਸ੍ਰੀ ਵਾਹਿਗੁਰੂ ਮਾਇਆ ਦੇ ਨਾਲ ਇਨਸਾਨ ਇਨਸਾਨ ਹੀ ਨਹੀਂ ਰਹੇ ਤਾਂ ਗੰਗਾਰਾਮ ਨੂੰ ਸਾਹਿਬਾਂ ਨੇ ਮੰਜੀ ਵੀ ਬਖਸ਼ ਜਿਸ ਤਰ੍ਹਾਂ ਹੁਸ਼ਿਆਰਪੁਰ ਦੇ ਨਾਲ ਹੁਣ ਵੀ ਗੰਗਾਰਾਮ ਦਾ ਸਥਾਨ ਉਹਨੇ ਵਾਲੇ ਬੇਦੀ ਸਾਹਿਬ ਬਾਬਾ ਸਾਹਿਬ ਸਿੰਘ ਜੀ ਉਹਨਾਂ ਦੀ ਸੰਪਰਦਾ ਦੇ ਵਿੱਚ ਮਾਸਟਰ ਬਾਬਾ ਮਸੂਦਨ ਸਿੰਘ ਜੀ ਨੇ ਉਹਨਾਂ ਦੀ ਸ਼ਾਦੀ ਸੇਠ ਗੰਗਾਰਾਮ ਉਹਨਾਂ ਦੇ ਖਾਨਦਾਨ ਚ ਹੋਈ ਸਾਹਿਬਾਂ ਨੇ ਮੰਜੀ ਵੀ ਬਖਸ਼ੀ ਤੇ ਕਿਹਾ ਗੰਗਾਰਾਮ ਤੋਂ ਗੁਰੂ ਕੀ ਸੰਗਤਾਂ ਦੀ ਸੇਵਾ ਕੀਤੀ ਹੈ ਤੈਨੂੰ ਨਾਮ ਦਾ ਖਜ਼ਾਨਾ ਬਖਸ਼ਿਆ ਹੁਣ ਆਪ ਜਪ ਤੇ ਲੋਕਾਂ ਨੂੰ ਵੀ ਜਪਾ ਸਤਨਾਮ ਗੁਰੂ ਕੀ ਦਾਤਾ ਪ੍ਰਾਪਤ ਕਰਕੇ ਗੁਰੂ ਦੇ ਚਰਨਾਂ ਨੂੰ ਚੁੰਮਦਾ ਹੈ ਗੁਰੂ ਦੀ ਵਡਿਆਈ ਕਰਦਾ ਹੈ ਤੇ ਅਰਸ਼ਾਂ ਤੋਂ ਫੇਰ ਕੇ ਆਵਾਜ਼ਾਂ ਆਉਂਦੀਆਂ

ਤਿਉਂ ਤਿਉਂ ਨੱਚਣ ਜਿਉ ਨਚਾਏ ਤਿਉਂ ਤਿਉਂ ਨੱਚਣ ਸਿਰ ਸਿਰ ਕਿਰਤ ਬਿਹਾਨੀਆਂ।

ਦੁਨੀਆਂ ਕਿਆ ਵਡਿਆਈਆਂ ਕਿਸੇ ਕਿਤੇ ਨਾ ਆਵੇ ਕਾਮ ਛੋਟੋ ਤੁਨੀ ਪਰੀਤਾ ਜਗਤ ਮੈਂ ਝੂਠੀ ਦੇਖੀ ਪ੍ਰੀਤ

अंतकाल संगी नैको, अंतकाल संगी नैको, ये

ਇਹ ਸ਼ਬਦ ਮਲਹਾਰ ਰਾਗ ਦੀ ਪੜਤਾਲ ਹੈ। ਗਾਉਂਡ ਮਲਹਾਰ ਵਿੱਚ ਇਹ ਸੈਂਕੜੇ ਵਰਸ਼ ਪੁਰਾਣੀ ਇੱਕ ਟਿਊਨ ਹੈ। ਸਾਡੇ ਪਰਮ ਮਿੱਤਰ ਸਰਦਾਰ ਬਿਕਰਮ ਸਿੰਘ ਜੀ ਨੇ ਕਿਹਾ ਇੱਕ ਪੜਤਾਲ ਦਾ ਕੀਰਤਨ ਵੀ ਕੀਤਾ ਜਾਏ। ਸੋ ਕੁਝ ਮਿੰਟ ਪੜਤਾਲ ਦਾ ਕੀਰਤਨ ਕਰਕੇ ਕੀਰਤਨ ਦੀ ਸਮਾਪਤੀ ਹੋਵੇਗੀ। ਇਸ ਸ਼ਬਦ ਦਾ ਪਾਠ ਹੈ ਗੁਰਮਨਾਰ ਪ੍ਰਿਆ ਦਿਆਰ ਸਿਉ ਰੰਗ ਕੀਆ ਕੀਨੋਰੀ ਸਗਲ ਸ਼ਿੰਗਾਰ ਤਜਿਓਰੀ ਸਗਲ ਵਿਕਾਰ ਤਾਵਤੋ ਅਸਥਿਰ ਥੀਆ। ਪਹਿਲਾ ਅੰਤਰਾ ਹੈ ਐਸੇ ਰੇਮਨ ਪਾਏ ਕੈ ਆਪ ਗਵਾਏ ਕੈ ਕਰ ਸਾਧਨ ਸਿਉ ਸੰਗ ਬਾਜੇ ਬਜੇ ਮਰਦੰਗ ਅਨਾਹਦ ਕੋਕਲਰੀ ਨਾਮ ਨਾਮ ਬੋਲੇ ਮਧੁਰ ਬੈਨ ਅਤ ਸੁਹਿਆ। ਆਖਰੀ ਅੰਤਰਾ ਹੈ ਐਸੀ ਤੇਰੇ ਦਰਸ਼ਨ ਕੀ ਸੋਭ ਅਤ ਅਪਾਰ ਪ੍ਰਿਆ ਅਮੋਗ ਤੈਸੇ ਹੀ ਸੰਗ ਸੰਤ ਬਨੇ ਪਵ ਉਤਾਰ ਨਾਮ ਪੰਨੇ ਰਮ ਰਾਮ ਰਾਮ ਲਾਲ ਮਨ ਫੇਰ ਤੇ ਅਰ ਸੰਗ ਸੰਗਿਆ ਜਨ ਨਾਨਕ ਪ੍ਰਿਯੋ ਪ੍ਰੀਤਮ ਥੀਆ।

ਅਸਥਾਈ ਚਾਰ ਤਾਰ ਵਿੱਚ ਪਹਿਲਾ ਅੰਤਰਾ ਸੱਤ ਮਾਤਰਾ ਰੂਪਕ ਵਿੱਚ, ਦੂਸਰਾ ਅੰਤਰਾ ਇਕਤਾਲੀ ਵਿੱਚ ਇਸ ਤਰ੍ਹਾਂ ਬੰਦਿਸ਼ ਹੈ।

ਸੇਵਕ ਸਿੱਖ ਪੂਜਨ ਸਭ ਆਵੈ। ਸਤਿਗੁਰੂ ਗਰੀਬ ਨਵਾਜ ਸਾਹਿਬ ਗੁਰੂ ਰਾਮਦਾਸ ਮਹਾਰਾਜ ਦਾ ਪਵਿੱਤਰ ਵਾਕ ਹੈ ਬਈ ਪੂਜਨ ਸਭ ਆਵੈ। ਸੇਵਕ ਤੇ ਸਿੱਖ ਗੁਰੂ ਕੇ ਦਰਬਾਰ ਅੰਦਰ ਪੂਜਨ ਵਾਸਤੇ ਆਉਂਦੇ ਨੇ। ਕਿਸ ਨੂੰ? ਪੂਜਨ ਜੋ ਕੋਈ ਹਸਤੀ ਹੋਏਗੀ ਨਾ, ਜਿਸ ਨੂੰ ਪੂਜਨ ਵਾਸਤੇ ਆਉਂਦੇ ਨੇ, ਤੇ ਪੂਜਨ ਵਾਸਤੇ ਆ ਕੇ ਉਸ ਨੂੰ ਪੂਜ ਕੇ ਅੰਮ੍ਰਿਤ ਰੂਪ ਬਾਣੀ ਨੂੰ, ਉੱਤਮ ਬਾਣੀ ਨੂੰ ਗਾਉਂਦੇ ਨੇ। ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰ ਉੱਤਮ ਬਾਣੀ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਵਾਕ ਸਿੱਖ ਸੰਗਤਾਂ ਤੇ ਸੇਵਕਾਂ ਦੇ ਹਿਰਦੇ ਅੰਦਰ ਵਸਿਆ, ਜੋ ਮਹਾਰਾਜ ਨੇ ਲਿਖਿਆ ਸੀ ਤੇ ਸਿੱਖ ਸੰਗਤ ਅੰਦਰ ਉਜਾਗਰ ਕੀਤਾ ਸੀ ਬਈ ਪੂਜਾ ਅਕਾਲ ਪੁਰਖ ਕੀ। ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਇਸ ਵਾਸਤੇ ਪੂਜਣ ਯੋਗ ਹਸਤੀ ਹੋਈ ਅਕਾਲ ਪੁਰਖ, ਪੂਜਾ ਅਕਾਲ ਕੀ। ਪੂਜਣ ਯੋਗ ਹਸਤੀ ਹੈ ਅਕਾਲ ਪੁਰਖ, ਅਕਾਲ ਜਿਹੜਾ ਕਾਲ ਤੋਂ ਰਹਿਤ ਹੈ, ਜਿਸ ਨੇ ਸ੍ਰਿਸ਼ਟੀ ਨੂੰ ਜਨਮ ਦਿੱਤਾ, ਜਿਸ ਦਾ ਨਾਮ ਅਕਾਲ ਮੂਰਤ ਹੈ, ਜਿਹੜਾ ਅਜੂਨੀ ਹੈ, ਜਿਹੜਾ ਸਹਿ ਭੰਗ ਹੈ, ਜਿਹਦਾ ਸੁਤੇ ਸਿੱਧ ਪ੍ਰਕਾਸ਼ ਹੋ ਜਾਂਦਾ, ਉਹ ਮਿਲਦਾ ਗੁਰੂ ਦੀ ਕਿਰਪਾ ਨਾਲ। ਸਤਿਗੁਰੂ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੜਾ ਪਵਿੱਤਰ ਵਾਕ ਕਿਹਾ ਬਈ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ, ਜੂਨਾ ਤੋਂ ਰਹਿਤ ਹੈ, ਜੂਨੀਆਂ ਵਿਚ ਨਹੀਂ ਆਉਂਦਾ, ਉਹ 84 ਲੱਖ ਜੂਨ ਚ ਨਹੀਂ ਆਉਂਦਾ, ਜਨਮ ਮਰਨ ਚ ਨਹੀਂ ਉਹ ਆਉਂਦਾ, ਉਹ ਜੂਨਾ ਤੋਂ ਰਹਿਤ ਹੈ। ਹੈ ਕੌਣ ਜੀ? ਉਹ ਅਕਾਲ ਮੂਰਤ ਹੈ। ਉਸਦਾ ਨਾਮ ਕੀ ਹੈ ਜੀ? ਉਸਦਾ ਨਾਮ ਹੈ ਸਤਨਾਮ, ਸੱਚਾ ਨਾਮ। ਉਸ ਤੋਂ ਛੁੱਟ ਕੋਈ ਹੋਰ ਵੀ ਤਾਕਤ ਹੈ? ਨਾ ਜੀ, ਉਹ ਇੱਕ ਹੈ, ਓਅੰਕਾਰ ਓਅੰਕ ਤ੍ਰੈ ਕਾਲ ਵਿਚ ਪ੍ਰਕਾਸ਼ ਕਰਨ ਵਾਲਾ, ਤਿੰਨਾਂ ਸਮਿਆਂ ਦੇ ਅੰਦਰ ਉਹ ਉਜਾਗਰ ਹੋਣ ਵਾਲਾ ਇੱਕ ਅਕਾਲ ਪੁਰਖ ਮਹਾਰਾਜ ਹੈ। ਸਭ ਗਾਵੈ ਹਰ ਹਰ ਉੱਤਮ ਬਾਣੀ, ਉਸ ਦੀ ਦਿੱਤੀ ਹੋਈ ਬਾਣੀ ਨੂੰ ਸਭ ਗਾਉਂਦੇ ਨੇ। ਪਹਿਲਾਂ ਉਸ ਦੀ ਪੂਜਾ ਕਰਦੇ ਨੇ, ਪਹਿਲਾਂ ਉਸ ਨੂੰ ਪੂਜਦੇ ਨੇ, ਫਿਰ ਪੂਜ ਕੇ ਉਸ ਦੀ ਦਿੱਤੀ ਹੋਈ ਬਾਣੀ ਨੂੰ ਗਾਉਂਦੇ ਨੇ। ਉਸ ਦੇ ਦਿੱਤੇ ਹੋਏ ਜੋ ਅਕਾਲ ਕੀ ਬਾਣੀ ਹੈ, ਦਿੱਤੇ ਹੋਏ ਅਲਫਾਜ਼ ਨੇ, ਦਿੱਤੇ ਹੋਏ ਪਵਿੱਤਰ ਵਾਕ ਨੇ, ਮਿੱਠੇ ਵਾਕ ਨੇ, ਉਹਨਾਂ ਨੂੰ ਗਾਉਂਦੇ ਨੇ ਤੇ ਗਾ ਗਾ ਕੇ ਵਿਚਾਰ ਕਰਦੇ ਨੇ। ਸਭ ਗਾਵੈ ਹਰ ਹਰ ਉੱਤਮ ਬਾਣੀ। ਪਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਗੁਰੂ ਰਾਮਦਾਸ ਮਹਾਰਾਜ ਨੂੰ ਸਵਾਲ ਕਰਤਾ ਸਿੱਖਾਂ ਨੇ, ਸਤਿਗੁਰੂ ਅਕਾਲ ਪੁਰਖ ਦੀ ਹਸਤੀ ਤੇ ਵੇਖਣ ਵਿਚ ਨਹੀਂ ਆਉਂਦੀ, ਨਾ ਅਸੀਂ ਕਦੇ ਵੇਖੀ ਹੈ, ਤੇ ਜਿਹੜੀ ਹਸਤੀ ਅਸੀਂ ਵੇਖੀ ਨਹੀਂ ਮਹਾਰਾਜ, ਉਸ ਦੀ ਪੂਜਾ ਕਿਵੇਂ ਕਰੀਏ? ਮਹਾਰਾਜ ਕਹਿੰਦੇ ਨੇ ਵੀ ਅਨੁਭਵ ਦੁਆਰਾ, ਅਨੁਭਵਤਾ ਦੇ ਨਾਲ ਉਸ ਨੂੰ ਪਾਇਆ ਜਾ ਸਕਦਾ, ਉਹ ਨਜ਼ਰ ਨਹੀਂ ਆਉਂਦਾ। ਤੇ ਮਹਾਰਾਜ ਫਿਰ ਜੋ ਨਜ਼ਰ ਹੀ ਨਹੀਂ ਆਉਂਦਾ ਤੇ ਉਸ ਨੂੰ ਵੇਖੀਏ ਕਿਸ ਵਿੱਚੋਂ? ਕਹਿਣ ਲੱਗੇ ਉਸ ਦੀ ਬਾਣੀ ਵਿੱਚੋਂ। ਅਕਾਲ ਪੁਰਖ ਮਹਾਰਾਜ ਦੇ ਦਰਸ਼ਨ ਬਾਣੀ ਵਿੱਚੋਂ ਹੁੰਦੇ ਨੇ, ਰੱਬ ਪਰਮਾਤਮਾ ਈਸ਼ਵਰ ਦੇ ਦਰਸ਼ਨ ਬਾਣੀ ਵਿੱਚੋਂ ਹੁੰਦੇ ਨੇ, ਕਿਉਂਕਿ ਬਾਣੀ ਅਕਾਲ ਪੁਰਖ ਦਾ ਰੂਪ ਹੈ, ਅਕਾਲ ਬਾਣੀ ਦਾ ਰੂਪ ਹੈ।

ਜਿਵੇਂ ਕੋਈ ਬਾਹਰ ਵਿਦੇਸ਼ ਵਿਚ ਬੈਠਾ ਜਾਂ ਕਿਸੇ ਹੋਰ ਜਗ੍ਹਾ ਤੇ ਬੈਠਾ, ਕੋਈ ਚਿੱਠੀ ਲਿਖਦਾ, ਕੋਈ ਪੱਤਰਕਾਰ ਲਿਖਦਾ, ਤੇ ਉਸ ਦੀਆਂ ਅੰਤਰਲੀਆਂ ਗੱਲਾਂ, ਅੰਤਰਲੀ ਆਤਮਾ ਦੀ ਆਵਾਜ਼, ਅੰਦਰਲੀ ਦੁੱਖ ਸੁੱਖ ਜੋ ਹੈ ਸਾਰਾ ਚਿੱਠੀ ਵਿਚ ਲਿਖਿਆ ਜਾਂਦਾ ਤੇ ਇਨਸਾਨ ਪੜ੍ਹਦਾ ਤੇ ਚਿੱਠੀ ਨੂੰ ਪੜ੍ਹ ਕੇ ਰਾਹਤ ਮਹਿਸੂਸ ਕਰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਬਾਣੀ ਨੂੰ ਚਿੱਠੀ ਦਾ ਰੂਪ ਵੀ ਦਿੱਤਾ ਵੀ ਇਹ ਅਕਾਲ ਪੁਰਖ ਮਹਾਰਾਜ ਦੀ ਇੱਕ ਚਿੱਠੀ ਹੈ, ਉਸ ਦੇ ਦਰ ਤੱਕ ਚਿੱਠੀ ਭੇਜਣੀ ਹੈ। ਜਦੋਂ ਲਾਹੌਰ ਵਿਚ ਬੈਠੇ ਨੇ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਚਿੱਠੀਆਂ ਲਿਖੀਆਂ ਗੁਰੂ ਰਾਮਦਾਸ ਮਹਾਰਾਜ ਵੱਲ, ਚਿੱਠੀਆਂ ਲਿਖੀਆਂ, ਗੁਰਬਾਣੀ ਦੇ ਰੂਪ ਅੰਦਰ ਚਿੱਠੀਆਂ ਲਿਖੀਆਂ ਤੇ ਇਹ ਦਰਸਾ ਦਿੱਤਾ ਸਾਹਿਬ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਵੀ ਜੇ ਪਰਮਾਤਮਾ ਨੂੰ ਮਿਲਣਾ, ਜੇ ਪਤੀ ਨੂੰ ਮਿਲਣ ਦੀ ਸਿੱਖ ਹੈ, ਪਤਨੀ ਚਿੱਠੀਆਂ ਲਿਖਦੀ ਰਵੇ, ਵੈਰਾਗਮਈ ਚਿੱਠੀਆਂ ਲਿਖਦੀ ਰਵੇ ਪਤਨੀ, ਸਿੱਖ ਵੈਰਾਗਮਈ ਸ਼ਬਦ ਗਾਉਂਦਾ ਰਹੇ, ਜੇ ਗੁਰੂ ਨੂੰ ਪਾਉਣਾ ਹੈ ਤੇ ਸਿੱਖ ਵੈਰਾਗਮਈ ਸ਼ਬਦ ਗਾਉਂਦਾ ਰਵੇ। ਪਹਿਲੀ ਚਿੱਠੀ, ਦੂਜੀ ਚਿੱਠੀ, ਤੀਜੀ ਚਿੱਠੀ, ਚੌਥੀ ਚਿੱਠੀ ਮਹਾਰਾਜ ਨੇ ਅੰਕਿਤ ਕਰ ਦਿੱਤੀ ਪਿਤਾ ਗੁਰੂ ਰਾਮਦਾਸ ਮਹਾਰਾਜ ਨੂੰ। ਸਤਿਗੁਰੂ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਚਿੱਠੀ, ਇਹੀ ਚਿੱਠੀ ਹੈ, ਵੈਰਾਗਮਈ ਚਿੱਠੀ ਹੈ ਤੇ ਇਸ ਚਿੱਠੀ ਦੇ ਇੱਕ ਇੱਕ ਅੰਕ ਦੇ ਅੰਦਰ, ਇੱਕ ਇੱਕ ਲਫ਼ਜ਼ ਦੇ ਅੰਦਰ ਇਤਨਾ ਵਜਨ ਹੈ, ਇਤਨਾ ਵੈਰਾਗ ਹੈ, ਕੁੱਟ ਕੁੱਟ ਕੇ ਭਰਿਆ ਹੋਇਆ ਵੀ ਚਿੱਠੀਆਂ ਭਾਵੇਂ ਨਹੀਂ ਪਹੁੰਚੀਆਂ ਪਰ ਅੰਕ ਪੈਂਦੇ ਜਾ ਰਹੇ ਨੇ, ਇੱਕ ਦੋ ਤਿੰਨ, ਤਿੰਨ ਚਿੱਠੀਆਂ ਤੇ ਨਹੀਂ ਮਿਲੀਆਂ, ਚੌਥੀ ਚਿੱਠੀ ਮਿਲ ਗਈ, ਚੌਥੀ ਦਾ ਅੰਕ ਪੜ ਕੇ ਗੁਰੂ ਰਾਮਦਾਸ ਮਹਾਰਾਜ ਨੇ ਤਿੰਨਾਂ ਚਿੱਠੀਆਂ ਦੀ ਪੜਤਾਲ ਕੀਤੀ। ਭਾਵ ਕੇਵਲ ਇਹ ਹੈ ਵੀ ਗੁਰਬਾਣੀ ਜਿਹੜੀ ਹੈ ਇਹ ਰੱਬ ਦੇ ਦਰ ਤੱਕ ਜੇ ਅਸੀਂ ਰੋਜ਼ਾਨਾ ਪੜ੍ਹੀਏ ਨਾ, ਸਤਿਗੁਰੂ ਤੈਨੂੰ ਚਿੱਠੀ ਲਿਖਣੀ ਹੈ, ਅਸੀਂ ਦੁਖੀ ਹਾਂ, ਅਸੀਂ ਮਨ ਕਰਕੇ ਦੁਖੀ ਹਾਂ, ਅਸੀਂ ਆਤਮਾ ਕਰਕੇ ਦੁਖੀ ਹਾਂ, ਤੇ ਫਿਰ ਜਿਹੜੇ ਸ਼ਬਦ ਗੁਰੂ ਮਹਾਰਾਜ ਜੀ ਦੇ ਬੈਰਾਗਮਈ ਸ਼ਬਦ ਨੇ ਉਹਨਾਂ ਨੂੰ ਗਾਉਣਾ ਕਰੀਏ ਨਾ, ਤੇ ਅਕਾਲ ਪੁਰਖ ਤੱਕ ਪਾਈ ਹੋਈ ਚਿੱਠੀ ਮਿਲ ਜਾਂਦੀ ਏ, ਪਹੁੰਚ ਜਾਂਦੀ ਏ ਪੱਤਰਕਾ ਉਸ ਨੂੰ, ਤੇ ਫਿਰ ਉਹ ਪੱਤਰਕਾ ਪੜ੍ਹ ਕੇ ਤੇ ਸਿੱਖ ਦਾ ਹਾਲ ਜਿਹੜਾ ਹੈ ਸੁਣ ਲੈਂਦਾ। ਤੇ ਸਿੱਖ ਦੀ ਚਿੱਠੀ ਤੇ ਇਉਂ ਸੁਣਦਾ ਗੁਰੂ ਬਈ, ਕੋਲ ਬੈਠਾ ਹੋਇਆ ਬਈ ਸਿੱਖ ਜਿਹੜਾ ਸ਼ਬਦ ਪੜ੍ਹ ਰਿਹਾ, ਗੁਰੂ ਸਨਮੁਖ ਬੈਠਾ ਸਮਾਧੀ ਲਾ ਕੇ ਕੱਲੀ ਕੱਲੀ ਗੱਲ ਸਿੱਖ ਦੀ ਸੁਣਦਾ ਜਾ ਰਿਹਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਸਿੱਖਾ ਜਦੋਂ ਤੂੰ ਮੈਨੂੰ ਪੁਕਾਰੇਗਾ ਨਾ, ਯਾਦ ਕਰੇਗਾ, ਤਦ ਸ਼ਿਨ ਮੈਂ ਹਾਜ਼ਰ ਹੋਵਾਂਗਾ, ਉਸ ਸਮੇਂ ਮੈਂ ਹਾਜ਼ਰ ਹੋਵਾਂਗਾ। ਬਾਣੀ ਨੂੰ ਜਦੋਂ ਗਾਏਗਾ ਸਿੱਖ, ਕਿਉਂਕਿ ਬਾਣੀ ਨਿਰੰਕਾਰ ਦਾ ਰੂਪ ਹੈ ਤੇ ਨਿਰੰਕਾਰ ਆਪ ਉਥੇ ਹਾਜ਼ਰ ਹੋਏਗਾ, ਇਸ ਬਾਣੀ ਦੇ ਅਦਬ ਸਤਿਕਾਰ ਵਾਸਤੇ ਕਹਿੰਦੇ ਵੀ ਸੰਗਤਾਂ ਜਿਹੜੀਆਂ ਨੇ ਸ਼ਬਦ ਗਾਇਨ ਕਰ ਰਹੀਆਂ ਨੇ, ਢੋਲਕੀਆਂ ਛੈਣਿਆਂ ਦੀ ਆਵਾਜ਼ ਪਈ ਹੈ ਕੰਨਾਂ ਚ ਗੁਰੂ ਹਰਿਰਾਜ ਸਾਹਿਬ ਜੀ ਦੀ, ਪਲੰਗ ਤੋਂ ਝੱਟ ਹੀ ਉੱਠੇ ਨੇ, ਗੋਡਾ ਵਜਿਆ ਪਲੰਗ ਦੇ ਨਾਲ ਬੜੇ ਜ਼ੋਰ ਦੀ ਤੇ ਝੱਟ ਉੱਠ ਕੇ ਖੜੇ ਹੋ ਗਏ ਨੇ। ਸਿੱਖਾਂ ਨੇ ਪੁੱਛਿਆ, ਮਹਾਰਾਜ ਆਪ ਖੜੇ ਹੋ ਗਏ? ਸਿੱਖੋ ਸਾਹਮਣੇ ਗੁਰੂ ਦੀਆਂ ਸੰਗਤਾਂ ਸ਼ਬਦ ਪੜਦੀਆਂ ਆ ਰਹੀਆਂ ਨੇ। ਮਹਾਰਾਜ ਆਪ ਤੇ ਗੁਰੂ ਹੋ, ਆਪ ਗੁਰੂ ਹੋ ਤੇ ਫਿਰ ਆਪ ਸ਼ਬਦ ਪੜੇ ਰਹੀਆਂ, ਸੰਗਤਾਂ ਜਿਹੜੀਆਂ ਸ਼ਬਦ ਪੜਦੀਆਂ ਪਈਆਂ ਨੇ ਉਹਨਾਂ ਨੂੰ ਸੁਣ ਕੇ ਆਪ ਖੜੇ ਕਿਉਂ ਹੋ ਗਏ? ਕਿਉਂਕਿ ਗੁਰੂ ਦਾ ਰੂਪ ਤੇ ਬਾਣੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ। ਤੇ ਮਹਾਰਾਜ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਸਵਾਲ ਕੀਤਾ, ਕਹਿਣ ਲੱਗੇ, ਸਿੱਖੋ ਬਾਣੀ ਗੁਰੂ, ਗੁਰੂ ਹੈ ਬਾਣੀ, ਪਰ ਇਹ ਬਾਣੀ ਜਿਹੜੀ ਹੈ ਨਾ, ਇਹ ਅਕਾਲ ਪੁਰਖ ਕੀ ਬਾਣੀ ਹੈ, ਧੁਰ ਕੀ ਬਾਣੀ ਆਈ, ਲਿਆਂਦੀ ਕਿਹਨੇ? ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਅੰਕਿਤ ਕਿਹਨਾਂ ਨੇ ਕੀਤੀ? ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਗ੍ਰਹਿ ਕਰ ਦਿੱਤਾ, ਇਸ ਕਰਕੇ ਉਹ ਸਾਡੇ ਨਾਲੋਂ ਵੱਡੇ ਹਨ, ਉਹਨਾਂ ਦਾ ਪਵਿੱਤਰ ਸਰੂਪ ਸਾਡੇ ਹਿਰਦੇ ਅੰਦਰ ਹੈ, ਅਸੀਂ ਉਹਨਾਂ ਦੇ ਸਤਿਕਾਰ ਵਾਸਤੇ, ਅਸੀਂ ਗੁਰੂ ਕੀ ਬਾਣੀ ਦੇ ਸਤਿਕਾਰ ਵਾਸਤੇ ਖੜੇ ਹੋਏ ਹਾਂ। ਇਹ ਨਾ ਸਮਝਣਾ ਵੀ ਗੁਰੂ ਕੀ ਬਾਣੀ ਹੈ ਤੇ ਗੁਰੂ ਦਾ ਤੇ ਬਾਣੀ ਦਾ ਇੱਕੋ ਰੂਪ ਹੈ ਤੇ ਗੁਰੂ ਜਿਹੜਾ ਹੈ ਸਤਿਕਾਰ ਵਾਸਤੇ ਖੜਾ ਨਹੀਂ ਹੋਏਗਾ। ਜੇ ਅੱਜ ਗੁਰੂ ਸਤਿਕਾਰ ਵਾਸਤੇ ਨਹੀਂ ਖੜਾ ਹੋਏਗਾ, ਕੱਲ ਨੂੰ ਸਿੱਖ ਸੰਗਤਾਂ ਕਿਵੇਂ ਸਤਿਕਾਰ ਕਰਨਗੀ? ਸਿੱਖ ਨੂੰ ਕਿਵੇਂ ਪਤਾ ਲੱਗੇਗਾ ਵੀ ਗੁਰੂ ਬਾਣੀ ਦਾ ਰੂਪ ਹੈ, ਬਾਣੀ ਗੁਰੂ ਕਾ ਰੂਪ ਹੈ? ਇਹ ਬਾਣੀ ਦੇ ਵਿੱਚ ਗੁਰੂ ਸਮਾ ਜਾਂਦਾ ਹੈ। ਜੇ ਪ੍ਰਗਟ ਕਰਨਾ ਹੋਵੇ, ਬਾਣੀ ਗਾ ਕੇ ਗੁਰੂ ਨੂੰ ਪ੍ਰਗਟ ਕਰ ਲਿਆ ਜਾਂਦਾ ਹੈ। ਇਹ ਉੱਤਮ ਬਾਣੀ ਹੈ ਹਰੀ ਦੀ, ਸਾਰੇ ਗਾਉਂਦੇ ਹਨ ਤੇ ਪਰਮਾਤਮਾ ਦੀ ਦਰਗਾਹ ਦੇ

passer entre la cité.

yo sindar milan ke dhaan ki yo sindar

ਗੁਰਚਰਨਾਂ ਗੁਰੂ ਮਹਾਰਾਜ ਜੀ ਦੇ ਪਵਿੱਤਰ ਸੁਖਦਾਈ ਤੇ ਕਲਿਆਣਕਾਰੀ ਉਪਦੇਸ਼ ਅਤੇ ਉਦੇਸ਼ ਨੂੰ ਸਰਵਨ ਕਰਨ ਲਈ ਸੰਗਤ ਰੂਪ ਵਿਚ ਜੁੜ ਬੈਠੇ ਹਾਜ਼ਰੀਨ ਵਕਤ ਗੁਰੂ ਖਾਲਸਾ ਸਾਧ ਸੰਗਤ ਜੀਓ ਉਤਸ਼ਾਹ ਸਹਿਤ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਂਵਲੀ ਪਿਆਂਬਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਆਪ ਜੀ ਦੇ ਉੱਤਰ ਅਧਿਕਾਰੀ ਸ਼ਹਿਜ਼ਾਦਾ ਨਿਸ਼

ਤਵਹਮਾਤ ਭਰਮਾਂ ਭੁਲੇਖਿਆਂ ਦੀ ਕੂੜ ਦੀ ਪਾਲ ਵੀ ਟੁੱਟ ਸਕਦੀ ਹੈ ਤੇ ਇਨਸਾਨ ਸੁਚਿਆਰ ਵੀ ਹੋ ਸਕਦਾ ਹੈ। ਇਸ ਸਵਾਲ ਦਾ ਉੱਤਰ ਕਿਵ ਸੁਚਿਆਰਾ ਹੋਈ ਹੈ ਕਿਵ ਕੂੜਾ ਟੁੱਟੇ ਪਾਲ, ਸਤਿਗੁਰਾਂ ਨੇ ਜਗ੍ਹਾ ਜਗ੍ਹਾ ਜਾ ਕੇ ਵੀ ਦਿੱਤਾ ਤੇ ਅੰਮ੍ਰਿਤ ਵੇਲੇ ਸੰਗਤ ਵਿਚ ਆਉਣਾ, ਦੀਦਾਰ ਕਰਨੇ ਸੰਗਤਾਂ ਦੇ ਤੇ ਗੁਰੂ ਦੇ ਪਵਿੱਤਰ ਉਪਦੇਸ਼ ਦਰਸ਼ਨ ਨੂੰ ਹਿਰਦੇ ਅੰਦਰ ਵਸਾਉਣਾ, ਦਿਨ ਭਰ ਫਿਰ ਆਪਣਾ ਆਪਣਾ ਕੰਮ ਕਰਦੇ ਰਹੋ ਤਾਂ ਸਤਿਗੁਰੂ ਜੀ ਕਹਿੰਦੇ ਨੇ। ਲੇਕਿਨ ਪਹਿਲਾਂ ਉਤਸ਼ਾਹ ਨਾਲ, ਉਮਾਹ ਨਾਲ, ਉਚੇਚੇ ਤੌਰ ਤੇ ਮਨ ਨੂੰ ਸਾਵਧਾਨ ਕਰਕੇ ਇੱਥੇ ਲਿਆਉਣਾ ਹੋਵੇਗਾ। ਵਿਦਿਆਰਥੀ ਨੂੰ ਪਹਿਲੇ ਸਕੂਲ ਪਹੁੰਚਣਾ ਹੁੰਦਾ ਹੈ, ਉਸ ਤੋਂ ਬਾਅਦ ਅਗਲਾ ਕੰਮ ਸ਼ੁਰੂ ਹੁੰਦਾ ਹੈ। ਬੀਜ ਨੂੰ ਪਹਿਲੇ ਧਰਤੀ ਵਿਚ ਬੋਣਾ ਪੈਂਦਾ ਹੈ, ਫਿਰ ਕੋਠੀ ਵਿਚ ਦਾਣੇ ਤੇ ਕਮਲੇ ਸਿਆਣੇ ਹੁੰਦੇ ਨਿੱਤ ਤੱਕਦੇ ਹਾਂ। ਬੈਨ ਹੀ ਇਸ ਮਨ ਨੂੰ ਜੋ ਕਈ ਵਾਰੀ ਅਲਸਾ ਜਾਂਦਾ ਹੈ, ਕਾਹਲੀ ਦਿਖਾ ਜਾਂਦਾ ਹੈ, ਸੁਸਤੀ ਦਿਖਾ ਜਾਂਦਾ ਹੈ ਕਿ ਰੋਜ਼ ਰੋਜ਼ ਇਹ ਕੰਮ ਤਾਂ ਹੋਣਾ ਹੈ, ਅੱਗੇ ਕਰਦੇ ਆਏ ਹਾਂ, ਥੋੜੇ ਦਿਨ ਰੈਸਟ ਕਰ ਲਈਏ, ਇਹ ਜੋ ਕਾਹਲੀਆਂ ਦਿਖਾਉਂਦਾ ਹੈ ਇਸ ਨੂੰ ਉਚੇਚੇ ਤੌਰ ਤੇ ਪਹਿਲੇ ਸੰਗਤ ਵਿਚ ਲਿਆਉਣਾ ਉਚਿਤ ਹੈ, ਗੁਰੂ ਦੀ ਹਜ਼ੂਰੀ ਵਿਚ ਲਿਆਉਣਾ ਉਚਿਤ ਹੈ। ਮਿਸਾਲ ਦੇ ਤੌਰ ਤੇ ਜਿਵੇਂ ਅਸੀਂ ਭੋਜਨ ਤਿਆਰ ਕਰਕੇ ਛਕਦੇ ਹਾਂ, ਛਕਦੇ ਧਿਆਨ ਨਾਲ, ਗੌਰ ਨਾਲ, ਜੇ ਬੇਗੌਰੇ ਹੋ ਕੇ ਭੋਜਨ ਖਾਵੀਏ ਕਈ ਵਾਰੀ ਮੂੰਹ ਵਿਚ ਜ਼ਖਮ ਹੋ ਜਾਂਦੇ, ਜੀਭਾ ਕੱਟੀ ਜਾਂਦੀ, ਲਹੂ ਵਗ ਜਾਂਦਾ, ਤਾਂ ਪਹਿਲੇ ਇਨਸਾਨ ਨੂੰ ਭੋਜਨ ਧਿਆਨ ਨਾਲ ਛਕਣਾ ਪੈਂਦਾ, ਧਿਆਨ ਨਾਲ ਤਿਆਰ ਕਰਨਾ ਅਤੇ ਇਸੇ ਤਰ੍ਹਾਂ ਸਾਵਧਾਨੀ ਨਾਲ ਉਸ ਨੂੰ ਛਕਣਾ, ਯੋਗ ਚਬਾਉਣਾ, ਫਿਰ ਇਸ ਨੂੰ ਅੰਦਰ ਗਲੇ ਤੋਂ ਥੱਲੇ, ਹਲਕ ਤੋਂ ਥੱਲੇ ਪਿਸੀ ਹੋਈ ਗ੍ਰਾਹੀ ਨੂੰ ਇਨਸਾਨ ਲੈ ਜਾਂਦਾ। ਲੇਕਿਨ ਫਿਰ ਨਹੀਂ ਕੋਈ ਵੀ ਦੇਖਿਆ ਕਿ ਧਿਆਨ ਰੱਖਦਾ ਹੋਵੇ ਅੰਦਰ ਗਈ ਗ੍ਰਾਹੀ ਦਾ, ਉਹ ਫਿਰ ਬੇਧਿਆਨੇ ਢੰਗ ਨਾਲ ਹੀ ਹਜ਼ਮ ਹੁੰਦੀ ਰਹਿੰਦੀ ਹੈ, ਕੁਵਤੇ ਹਾਜ਼ਮਾ ਉਸ ਨੂੰ ਹਜ਼ਮ ਕਰਦੀ ਰਹਿੰਦੀ ਹੈ, ਹਰਾਰਤ ਤੇ ਗੁਰੇਜ਼ੀ ਨਾਲ ਉਹ ਹਜ਼ਮ ਹੁੰਦੀ ਰਹਿੰਦੀ ਹੈ। ਜੋ ਪਦਾਰਥ ਦਰਕਾਰ ਨੇ ਸਰੀਰ ਦੀ ਸ਼ਫਾ ਲਈ, ਤੰਦਰੁਸਤੀ ਲਈ, ਚੁਸਤੀ ਲਈ, ਚਲਾਕੀ ਲਈ, ਅਲਰਟਪਣ ਲਈ, ਸਾਵਧਾਨੀ ਲਈ, ਉਹਦੇ ਵਿਚੋਂ ਅੰਦਰਲੀ ਮਸ਼ੀਨਰੀ ਬਜ਼ਾਤੇ ਖੁਦ ਹੀ ਡਿਵੀਜ਼ਨ ਕਰਦੀ ਰਹਿੰਦੀ ਹੈ ਤੇ ਉਸ ਨੂੰ ਹਜ਼ਮ ਕਰਦੀ ਰਹਿੰਦੀ ਹੈ। ਲੇਕਿਨ ਪਹਿਲੇ ਗ੍ਰਾਹੀ ਭੋਜਨ ਦਾ ਤਿਆਰ ਕਰਨਾ ਅਤੇ ਗ੍ਰਾਹੀ ਦਾ ਚਬਾਉਣਾ, ਇਹ ਸਭ ਕੁਝ ਸਾਵਧਾਨੀ ਨਾਲ ਹੋਇਆ, ਸੁਰਤ ਨਾਲ ਹੋਇਆ, ਧਿਆਨ ਨਾਲ ਹੋਇਆ। ਐਨ ਇਸੇ ਤਰ੍ਹਾਂ ਇਸ ਨੂੰ ਕਹਿੰਦੇ ਨੇ ਸਬਕੌਂਸ਼ੀਅਸ ਮਾਇੰਡ, ਸਾਵਧਾਨੀ ਨਾਲ ਕੰਮ ਕਰਨਾ, ਲੇਕਿਨ ਅੰਦਰ ਗਿਆ ਫਿਰ ਕੌਂਸ਼ੀਅਸ ਮਾਇੰਡ ਤੇ ਸਬਕੌਂਸ਼ੀਅਸ ਮਾਇੰਡ ਇਹ ਕੰਮ ਕਰਦੇ ਨੇ। ਸਾਵਧਾਨੀ ਨਾਲ ਗ੍ਰਾਹੀ ਖਾਧੀ, ਬੇਧਿਆਨੀ ਨਾਲ ਹਜ਼ਮ ਹੁੰਦੀ ਗਈ ਤੇ ਸ਼ਕਤੀ ਬਰਕਰਾਰ ਰਹੀ, ਇਨਸਾਨ ਤੁਰਦਾ ਫਿਰਦਾ ਰਿਹਾ, ਕਾਰੋਬਾਰ ਕਰਦਾ ਰਿਹਾ। ਇਹ ਤੇ ਮਾਦੇ ਦੀ ਗੱਲ ਹੈ ਤੇ ਨਿੱਤ ਸਾਡੇ ਨਾਲ ਵਾਪਰਦੀ ਏ। ਰੂਹਾਨੀਅਤ ਅੰਦਰ ਵੀ, ਸਪਿਰਚੁਅਲਿਜ਼ਮ ਅੰਦਰ ਵੀ, ਪਰਮਾਰਥੀ ਰਾਹ ਵਿਚ ਵੀ ਐਸੀ ਹੀ ਬਾਤ ਨਜ਼ਰ ਆਉਂਦੀ ਹੈ। ਪਹਿਲੇ ਉਤਸ਼ਾਹ ਨਾਲ, ਉਦਮ ਨਾਲ ਇਨਸਾਨ ਨੂੰ ਸੰਗਤ ਵਿਚ ਆਉਣਾ ਹੁੰਦਾ ਏ, ਗੁਰੂ ਘਰ ਵਿਚ ਆਉਣਾ ਹੁੰਦਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਵਿਚ ਆਉਣਾ ਹੈ। ਉਤਸ਼ਾਹ ਨਾਲ, ਚਾਓ ਨਾਲ, ਸਾਵਧਾਨੀ ਨਾਲ ਤੇ ਉਦਮ ਨਾਲ। ਇਸੇ ਲਈ ਸਤਿਗੁਰਾਂ ਨੇ ਅਰਸ਼ਾਦ ਫਰਮਾਏ ਨੇ, ਹੁਕਮ ਕੀਤੇ ਨੇ, ਉਦਮ ਕਰੇਂਦਿਆਂ ਜੀਉ ਤੂੰ, ਉਦਮ ਕਰੇਂਦਿਆਂ ਜੀਉ ਤੂੰ, ਕਮਾਉਂਦਿਆਂ ਸੁਖ ਪੁੰਚ, ਉਦਮ ਕਰੇਂਦਿਆਂ ਜੀਉ ਤੂੰ। ਇਹ ਸਭ ਕੰਮ ਸਾਵਧਾਨੀ ਨਾਲ ਲੈ, ਕਮਾਉਂਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਨ। ਤੋ ਇਹ ਕੰਮ ਅਸਾਂ ਸਾਵਧਾਨੀ ਨਾਲ ਕੀਤਾ, ਇੱਥੇ ਹਾਜ਼ਰ ਹੋਇਆ, ਸ਼ਬਦ ਦਾ ਭੋਜਨ, ਸ਼ਬਦ ਦਾ ਲੰਗਰ।

0: ਗੁਰਦੇਵ ਨੇ ਜੋ ਦਾਤ ਬਖਸ਼ੀ ਏ ਇਸ ਮੁੱਲ ਭੰਡਾਰੇ ਵਿਚੋਂ ਪਾਠ ਰਾਹੀਂ ਹੁਕਮਨਾਮਿਆਂ ਰਾਹੀਂ ਕਥਾ ਵਿਚਾਰ ਰਾਹੀਂ ਅਥਵਾ ਕੀਰਤਨ ਰਾਹੀਂ ਸਾਵਧਾਨੀ ਨਾਲ ਇਹ ਭੋਜਨ ਮਿਲਿਆ ਰੱਬੀ ਥਰ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਚੋਂ ਇਹ ਭੋਜਨ ਮਿਲਿਆ। ਥਾਲ ਵਿਚ ਤਿੰਨ ਵਸਤੂ ਪਈ ਓ ਥਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਥਾਲ ਵਿਚ ਤਿੰਨ ਵਸਤੂ ਪਈ ਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪੈਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਪਰ ਇਹ ਸਭ ਕੁਝ ਸਾਵਧਾਨੀ ਨਾਲ ਕਰਨਾ ਜੇ ਕੋ ਖਾਵੈ ਜੇ ਕੋ ਪਹੁੰਚੈ ਤਿਸ ਕਾ ਹੋਏ ਉਧਾਰੋ। ਸਾਵਧਾਨੀ ਤੋਂ ਮੁਰਾਦ ਏ ਕੀਰਤਨ ਕਰਨ ਵਾਲੇ ਨੂੰ ਵੀ ਹਾਜ਼ਰ ਰਹਿਣਾ ਪਵੇਗਾ ਅਤੇ ਸੁਣਨ ਵਾਲਿਆਂ ਨੂੰ ਵੀ ਹਾਜ਼ਰੀ ਦੇਣੀ ਪਵੇਗੀ ਸਾਵਧਾਨ ਹੋਣਾ ਪਵੇਗਾ। ਫਿਰ ਕੀ ਏ ਗੁਰਦੇਵ ਕਹਿੰਦੇ ਨੇ ਫਿਰ ਆਪੇ ਸ਼ਕਤੀ ਬਖਸ਼ਿਸ਼ ਅਨਾਇਤ ਤੇ ਕਰਮ ਹੁੰਦਾ ਰਹੇਗਾ ਹਸੰਦਿਆਂ ਖਲੰਦਿਆਂ ਪਹਿਨੰਦਿਆਂ ਖਾਵੰਦਿਆਂ ਉਹ ਫਿਰ ਆਪੇ ਕੰਮ ਚੱਲਦਾ ਰਹੇਗਾ ਵਿੱਚ ਹੋਵੇ ਮੁਕਤ ਜੇ ਕੋ ਖਾਵੈ ਜੇ ਕੋ ਪਹੁੰਚੈ ਤਿਸ ਕਾ ਹੋਏ ਉਧਾਰ। ਇਹ ਆਤਮਕ ਜ਼ਿੰਦਗੀ ਵਾਸਤੇ ਅਸ਼ ਜ਼ਰੂਰੀ ਵਸਤੂ ਗੁਰੂ ਸਾਹਿਬ ਜੀ ਕਹਿੰਦੇ ਨੇ ਇਸ ਤੇ ਛੱਡਿਆ ਜੀ ਉਹ ਜਲ ਬਲ ਜਾਂਦਾ ਏ ਮੈਂ ਤਜਰਬਾ ਕਰ ਵੇਖੀ ਐਸਾ ਕਰਦਿਆਂ ਹੀ ਜ਼ਿੰਦਗੀ ਹੈ ਗਾਫਲੀ ਵਿਚ ਮੌਤ ਤੋਂ ਵੀ ਬਦਤਰੀਨ ਦਸ਼ਾ ਹੋ ਜਾਂਦੀ ਹੈ ਆਖਾਂ ਜੀਵਾਂ ਵਿਸਰੇ ਮਰ ਜਾ। ਕਬੀਰ ਸਾਹਿਬ ਕਹਿੰਦੇ ਨੇ ਜਬ ਲਗ ਧਾਗਾ ਬਾਹੋ ਬੇਹੀ ਇਸ ਅਸਨਾ ਵਿਚ ਵੀ ਮੈਨੂੰ ਜੇ ਨਲਪੀ ਚੋਂ ਅੰਦਰ ਨੂੰ ਧਾਗਾ ਖਿੱਚਦਾ ਹਾਂ ਇਸ ਅਸਨਾ ਵਿਚ ਵੀ ਗਾਫਲੀ ਹੋ ਜਾਏ ਪਰਮੇਸ਼ਰ ਤੋਂ ਤਾਂ ਮੈਂ ਉਸਨੂੰ ਮੌਤ ਹੀ ਸਮਝਦਾ ਹਾਂ। ਜਬ ਲਗ ਧਾਗਾ ਬਾਹੋ ਬੇਹੀ ਤਬ ਲਗ ਵਿਸਰੇ ਰਾਮ ਸੁਨੇਹੀ ਤੇ ਵਿਸਰਨ ਨਾਲ ਮਰ ਜਾਓ ਤਾਂ ਗੁਰੂ ਕਿਰਪਾ ਕਰੇ ਅਸੀਂ ਸਾਵਧਾਨੀ ਨਾਲ ਮਹਾਰਾਜ ਦੇ ਚਰਨਾਂ ਵਿਚ ਆਉਂਦੇ ਰਹੀਏ ਤੇ ਫਿਰ ਭਾਵੇਂ ਬੇਧਿਆਨੀ ਨਾਲ ਹੀ ਜਿਵੇਂ ਬੁਰਕੀਆਂ ਅਜ਼ਮਾਉਂਦੀਆਂ ਤੇ ਦਾਖਤਾਂ ਦਿੰਦੀਆਂ ਨੇ ਕੰਮ ਕਰਦੇ ਰਹੀਏ ਤੇ ਉਹ ਜੋ ਦਾਤ ਪ੍ਰਾਪਤ ਹੋਈ ਹੈ ਉਹਦੀ ਸੇਧ ਉਹਦੀ ਗਾਈਡੈਂਸ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਮਿਲੀ ਰਹੇਗੀ। ਤਿਆਗਣਾ ਨਹੀਂ ਹੈ ਲੱਗੇ ਰਹਿਣ ਦਾ ਮਤਲਬ ਹੈ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਗੁਰੂ ਸਾਹਿਬ ਜੀ ਦਾ ਅਹਿਦ ਹੈ ਪੈਮਾਨ ਹੈ ਵਾਅਦਾ ਹੈ ਇਕਰਾਰ ਹੈ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਇਹ ਵਸਤ ਜੀ ਨਹੀਂ ਆਈ ਨਿਤ ਨਿਤ ਰੱਖੋ ਉਥਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ।
1: You are listening to SeekNet Radio.

पाके सजे हम हैं, सेव करी इन्हीं की भावत, सेव

انہی کی کرپا کے سجے ہم ہیں، خالصہ اکال پرکھ کی فوج، خالصہ اکال